ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰੁਕ ਜਾ।

ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਲ ਵਿਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤੱਕ ਨ ਚੱਲੈ ਨਾਲ ਕਿਵ ਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲੜਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਰੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨਿਸਾਣ ਗਾਵੈ ਕੋ ਗੁੜ ਵਡਿਆਈਆ ਚਾਰੂ ਗਾਵੈ ਕੋ ਵਿਦਿਆ ਵਿਖਮ ਵਿਚਾਰੂ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗਸੈ ਵੇ ਪ੍ਰਵਾਹੁ ਸਾਚਾ ਸਾਹਿ ਸਚ ਨਾਏ ਭਾਖੇ ਆ ਭਾਉ ਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਾਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਕਰਮੀਆਂ ਮੈਂ ਕਪੜਾ ਨਦਰੀ ਮੁੱਖ ਦਵਾਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖ ਨਾਹੀਂ ਕਹਿਣਾ ਕਥ ਨ ਜਾਈ

ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਹੀਰਾ ਕੋਈ ਨ ਜਾਣਨ ਤੇਰਾ ਕੀਤਾ ਕੀ ਵਣਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਣ ਜਾਈ ਤੇਰੀ ਤਿਲ ਵਡਿਆਈ

ਜਿਨ ਹਰ ਹਰ ਸਰਦਾ ਹਰ ਪਿਆਸੇ, ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸੇ। ਜਿਨ ਹਰ ਜਨ ਸਤਿਗੁਰ ਸੰਗਤ

ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਾਨ ਮੋਹਲੇ ਉਬਾਰੇ ਕਮਿਓ ਬਾਚੋ ਬੇਨਤੀ ਚੌਪਾਈ ਅਮਰੀਕਾ ਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ

ਮਾਰੀ ਮਾਰੀ ਹੈ ਆਪ ਹਰ ਜੈ ਮੁਝੈ ਅਬਰਿਐ ਮਰਨ ਕਾਲ ਕਾ ਤ੍ਰਾਸਨ ਵਰਿਐ ਓ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ।

ਬਹੁਤ ਭੁਜ ਖਾਨ ਬਹੁ ਰਤ ਦਿਨੀ ਕਹੂੰ ਫੂਲ ਰਾਂਝਾ ਹੋ ਬੈਠਾ ਕਹੂੰ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਜੰਭਵ।

ਤਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਤ੍ਰਿਤ੍ਰ ਪਖਿਆਨੇ ਤਿਰਿਅੰਗ ਤ੍ਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ।

ਹੁਰਾ ਟਾੜ ਭਇਓ ਮੈਂ ਜੋਰ ਕਰੂ ਬਚਨ ਕਹਾ ਸਿਰਨਿਆਈ ਪੰਥ ਚੱਲੈ ਤਬ ਜਗਤ ਮੈਂ ਜਪ ਤੁਮ ਕਰੋ ਸਹਾਇ ਦੁਹਰਾ।

ਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਤਾ ਕੋਈ ਨ ਜਾਏ ਗਿਆ ਬਤ ਆਹੇ ਸ਼ਲੋਕ ਮਹੱਲਾ ਪੰਜਵਾਂ।

ਗੁਰੂ ਸਾਹਿਬ ਜੀ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ। ਗੁਰਬਾਣੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਹੁਣ ਆਪਦੇ ਸਨਮੁਖ ਸਤਿਕਾਰਯੋਗ ਗਿਆਨੀ ਜੀ ਆਪ ਨੂੰ ਚੱਲ ਰਹੀ ਗੁਰ ਇਤਿਹਾਸ ਦੇ ਲੜੀਵਾਰ ਵਿਚਾਰ ਲੜੀਵਾਰ ਕਥਾ ਨੂੰ ਸਰਵਣ ਕਰਾਉਣਗੇ ਜੀ। ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰ ਸ਼ਬਦ ਨਾਲ ਜੁੜੇ ਹੋ ਪਿਆਰ ਸਾਹਿਤ ਗੁਰੂ ਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਸਰਨਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਤੀਜਾ ਅਤੇ ਵੱਡਾ ਘੱਲੂਘਾਰਾ ਕੌਮ ਨਾਲ ਵਾਪਰਿਆ June 1984 ਵਿੱਚ, 1 June 1984 ਤੋਂ ਸ਼ੁਰੂ ਹੋ ਕੇ ਭਾਵੇਂ ਉਸ ਵੇਲੇ 7 June ਤੱਕ ਲਗਾਤਾਰ ਸ਼ਹੀਦੀਆਂ ਹੋਈਆਂ, ਸ਼੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੋਪਾਂ ਦੇ ਗੋਲੇ ਮਾਰ ਕੇ ਵਜੰਤਾ ਟੈਂਕਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਹੋਰ ਵੀ ਬਿਲਡਿੰਗਾਂ ਜਿਹੜੀਆਂ ਸਨ, ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਉਹਨਾਂ ਨੂੰ ਅੱਗ ਲਾਈ ਗਈ। ਪਰ ਸਿੱਖਾਂ ਦਾ ਜਿੰਨਾ ਸਾਹਿਤ, ਸਿੱਖ ਲਾਇਬ੍ਰੇਰੀ, ਉਹਦੇ ਵਿੱਚੋਂ ਜਿੰਨਾ ਖਜ਼ਾਨਾ ਸੀ ਪੁਰਾਤਨ ਇਤਿਹਾਸ, ਸਾਰਾ ਹਿੰਦੁਸਤਾਨ ਦੀ ਫੌਜ ਚੁੱਕ ਕੇ ਲੈ ਗਈ, ਜਿਸ ਨੂੰ ਬਹੁਤ ਵੱਡਾ ਨੁਕਸਾਨ ਲਗਾਤਾਰ ਕੌਮ ਦਾ ਇੱਕ ਹਫ਼ਤਾ ਜੋ ਹਮਲਾ ਕਰਕੇ ਸਮੇਂ ਦੀ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਬਹੁਤ ਵੱਡਾ ਨੁਕਸਾਨ ਕੀਤਾ। ਔਰ ਬਾਅਦ ਵਿੱਚ ਇਸ ਘੱਲੂਘਾਰੇ ਦੀ ਬਦੌਲਤ 2.5 ਲੱਖ ਦੇ ਕਰੀਬ ਸਿੱਖ ਸ਼ਹੀਦ ਹੋਏ ਨੇ, ਜਿਹਨੂੰ ਕੌਮ ਨੇ ਤੀਜਾ ਵੱਡਾ ਘੱਲੂਘਾਰਾ ਕਿਹਾ ਹੈ। ਦੁਸ਼ਮਣ ਨੇ ਭਾਵੇਂ ਆਪਣੇ ਵੱਲੋਂ ਕਈ ਨਾਂ ਦਿੱਤੇ ਨੇ, ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਕਦੇ ਵੀ ਆਪਣਾ ਜ਼ੁਲਮ ਜਿਹੜਾ ਹੈ ਜਾਂ ਕੁਨਿਆਹ ਹੈ ਉਹਨੂੰ ਕਬੂਲ ਨਹੀਂ ਕਰਦਾ ਹੈ। ਪਰ ਕੌਮ ਨੇ ਇਹਨੂੰ ਨਾਮ ਜਿਹੜਾ ਘੱਲੂਘਾਰੇ ਦਾ ਦਿੱਤਾ, ਜਿਹਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ, ਸਰਬ ਵਿਨਾਸ਼, ਤਹਿਸ਼ ਨਹਿਸ਼ ਕਰ ਦੇਣਾ, ਦਲ ਮਲ ਦੇਣਾ, ਦਰੜ ਦੇਣਾ, ਸਾਰੀ ਤਾਕਤ ਵਰਤ ਕੇ ਸਮੇਂ ਦੀ ਹਕੂਮਤ ਵੱਲੋਂ ਜ਼ਾਲਮ ਵੱਲੋਂ ਜ਼ੁਲਮ ਕਰਨਾ। ਤੀਜੇ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ। ਪਹਿਲਾ ਘੱਲੂਘਾਰਾ ਕਾਨੂੰ ਆਉਣ ਦੀ ਸ਼ਮ ਜ਼ਿਲ੍ਹਾ ਗੁਰਦਾਸਪੁਰ ਵਿੱਚ ਅੱਜ ਕੱਲ੍ਹ 1747 ਈਸਵੀ ਨੂੰ ਮਈ ਦੇ ਦਿਨਾਂ ਵਿੱਚ ਯਹੀਆ ਖਾਨ ਦੀ ਹਕੂਮਤ ਸੀ ਲਾਹੌਰ 'ਤੇ ਉਹਦੇ ਦੀਵਾਨ ਲਖਪਤ ਰਾਏ ਵੱਲੋਂ ਕੀਤਾ ਗਿਆ ਸੀ। ਸਾਰੀ ਸ਼ਕਤੀ ਵਰਤੀ ਗਈ ਸੀ ਉੱਥੇ, 10 ਤੋਂ 15 ਹਜ਼ਾਰ ਦੇ ਕਰੀਬ ਸਿੱਖ ਖਾਲਸਾ ਸ਼ਹੀਦ ਹੋਇਆ ਸੀ। ਬਹੁਤ ਵੱਡਾ ਨੁਕਸਾਨ ਹੋਇਆ ਸੀ ਕੌਮ ਦਾ ਇੱਕੋ ਦਿਨ ਵਿੱਚ। ਭਾਵੇਂ 1 ਮਹੀਨੇ ਤੋਂ ਇਹ ਚੱਲ ਰਿਹਾ ਸੀ, 1.5-2 ਮਹੀਨਿਆਂ ਤੋਂ ਸ਼ੁਰੂ ਸੀ। ਜਿਸ ਦਿਨ ਇਹ ਸਮਾਪਤ ਹੋਇਆ ਸੀ ਉਸ ਦਿਨ ਵੱਡਾ ਨੁਕਸਾਨ ਹੋਇਆ ਸੀ, ਸ਼ਹੀਦੀਆਂ ਹੋਈਆਂ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ 15 ਸਾਲਾਂ ਬਾਅਦ 1762 ਫਰਵਰੀ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਵੱਡਾ ਘੱਲੂਘਾਰਾ, ਜਿਹਨੂੰ ਕਿਹਾ ਦੂਜਾ, ਉਹ ਕੀਤਾ ਗਿਆ। ਬਹੁਤ ਵੱਡਾ ਹਮਲਾ, 2 ਲੱਖ ਗਿਲਜਿਆਂ ਦੀ ਫੌਜ ਲੈ ਕੇ ਚਾਨਚੱਕ ਸੁੱਤੇ ਸਿੱਧ ਖਾਲਸਾ ਅੰਮ੍ਰਿਤ ਵੇਲੇ, ਜਦੋਂ ਹਜੇ ਕਈ ਉੱਠੇ ਵੀ ਨਹੀਂ ਸੀ, ਜਿਹੜੇ ਜਾਗਦੇ ਸਨ ਉਹ ਆਪਣੀ ਕਿਰਿਆ ਵਿੱਚ ਰੁੱਝੇ ਹੋਏ ਸਨ ਇਸ਼ਨਾਨ ਪਾਉਣ ਵਿੱਚ। ਰਾਹ ਦੇ ਵਿੱਚ ਹੀ ਖਾਲਸੇ ਦਾ ਪੜਾਅ ਸੀ ਖੁਸ਼ਕ ਥਾਵਾਂ 'ਤੇ।
ਮਾਲਵੇ ਦੇ ਟਿੱਬਿਆਂ ਕੁਰੋ ਕੋਪਰ ਹੀੜੇ ਦੇ ਮੈਦਾਨ ਵਿੱਚ ਯਕਦਮ ਹਮਲਾ ਕਰਕੇ ਰਿਸ਼ਟ ਪੁਸ਼ਟ ਫੌਜਾਂ ਵੱਲੋਂ ਭੁੱਖੇ ਅਤੇ ਆਏ ਸਿੰਘਾਂ 'ਤੇ ਬਹੁਤ ਵੱਡਾ ਨੁਕਸਾਨ। ਇੱਕੋ ਦਿਨ ਵਿੱਚ 30,000 ਤੋਂ ਕਈਆਂ ਨੇ 35 ਵੀ ਲਿਖਿਆ। ਖਾਲਸਾ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਤੈਸ਼ ਨੈਸ਼ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਹੱਥ ਲਿਖਤ ਸਨ, ਦਮਦਮਾ ਸਾਹਿਬ ਵਾਲੀ ਬੀੜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਪਾਸੋਂ ਲਿਖਵਾਈ ਸੀ, ਉਹ ਵੀ ਜ਼ਾਲਮ ਲੈ ਗਿਆ ਸੀ ਇਹਦੇ ਵਿੱਚ। ਇੱਥੋਂ ਤੱਕ ਜਿੱਥੇ ਹੁਣ ਸਿੱਖ ਸਾਹਿਤ ਸਾਰਾ ਲੈ ਗਏ ਨੇ ਸਾਡਾ। ਪਰ ਉਸ ਤੋਂ ਬਾਅਦ ਇਹ ਸਾਧ ਸੰਗ ਹੈ ਜੀ, 500 ਸਦੀਆਂ ਦਾ ਵੈਰ ਕਹਿ ਲਈਏ ਆਪਾਂ, ਇਹ ਕੱਢਿਆ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ 1 ਜੂਨ 1984 ਤੋਂ ਹਮਲਾ ਕਰਕੇ। ਸਿੱਖਾਂ ਦੇ ਕੇਂਦਰੀ ਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੋ ਦਿਲ ਹੈ, ਜੋ ਹਰਿਮੰਦਰ ਸਾਹਿਬ ਸ਼ਾਂਤੀ ਦਾ ਸੋਮਾ ਹੈ, ਵਿਸ਼ਵ ਨੂੰ ਸ਼ਾਂਤੀ ਮਿਲਦੀ ਹੈ, ਹਰ ਇੱਕ ਵਾਸਤੇ ਦਰਵਾਜ਼ੇ ਖੁੱਲ੍ਹੇ, ਉਹ 'ਤੇ ਹਮਲਾ ਕੀਤਾ 500 ਸਾਲ ਦਾ। ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜਨੇਊ ਲਾਉਣ ਵਾਸਤੇ ਕਹਿ ਦਿੱਤਾ ਸੀ, ਪੰਡਿਤ ਜਨੇਊ ਪਾਉਣ ਵਾਸਤੇ ਆਇਆ ਸੀ, ਹੈਰਾਨ ਤਾਂ ਉਦੋਂ ਹੀ ਹੋ ਗਿਆ ਸੀ, ਇਹ ਹਿੰਦੂ ਕੱਟੜ ਹਿੰਦੂ ਵੀ ਇਹ ਕਿ ਨਵਾਂ ਧਰਮ ਆਵੇਗਾ। ਮਹਾਰਾਜ ਜੀ ਨੇ ਕਿਹਾ ਸੀ, ਜੇ ਐਸਾ ਜਨੇਊ ਸੱਚ ਦਾ ਹੈ, ਝੂਠਾ ਮੈਂ ਨਹੀਂ ਪਾਉਣਾ। ਜੇ ਸੱਚ ਦਾ ਜਨੇਊ ਹੈ, ਹਈ ਤਾਂ ਪਾਂਡੇ ਕੱਤ, ਜੇ ਤੇਰੇ ਕੋਲ ਹੈ ਤਾਂ ਸਾਡੇ ਪਾ ਦੇ, ਦਇਆ ਕਪਾਸ। ਸੋ ਮਹਾਰਾਜ ਜੀ ਨੇ ਕਿਹਾ ਸੀ, ਨਿਰੁੱਤਰ ਹੋ ਗਿਆ ਸੀ ਪੰਡਿਤ, ਉਸੇ ਦਿਨ ਤੋਂ ਹੀ ਵਿਰੋਧ ਪੈਦਾ ਹੋ ਗਿਆ। 500 ਸਾਲ ਦਾ ਵੈਰ ਜਿਹੜਾ ਸੀ, ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਿੱਖਾਂ ਦੀਆਂ 94% ਕੁਰਬਾਨੀਆਂ ਨੇ, ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਸ਼ਹੀਦੀਆਂ ਨੇ, ਫਾਂਸੀਆਂ ਨੇ, ਕਾਲੇ ਪਾਣੀ ਦੀਆਂ ਸਜ਼ਾਵਾਂ ਨੇ ਸਭ ਤੋਂ ਵੱਧ, ਫਿਰ ਵੀ ਉਸ ਕੌਮ ਨੂੰ ਕੋਈ ਨਿਆਂ ਨਹੀਂ ਦਿੱਤਾ। ਧੋਖੇ ਵਿੱਚ ਰੱਖ ਕੇ ਸਿੱਖ ਲੀਡਰਾਂ ਨੂੰ ਸਾਨੂੰ 1947 ਤੋਂ ਪਹਿਲਾਂ ਹਿੰਦੁਸਤਾਨ ਨਾਲ ਰਹਿਣ ਵਾਸਤੇ ਮਨਾ ਲਿਆ ਗਿਆ। ਜਿਹੜੇ ਵਾਅਦੇ ਕੀਤੇ ਸੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪਟੇਲ ਵਰਗੇ ਸਭ ਮੁੱਕਰ ਗਏ, ਵੱਲਭ ਪਟੇਲ ਮੁੱਕਰ ਗਏ। ਫਿਰ ਉਸ ਦਿਨ ਸਿੱਖ ਲੀਡਰਾਂ ਨੂੰ ਉਹਦਾ ਮੂੰਹ 'ਚ ਉਂਗਲਾਂ ਆਈਆਂ ਵੀ ਇਹ ਕੀ ਹੋ ਗਿਆ ਸਾਡੇ, ਫਿਰ ਪਛਤਾਵਾ ਆਇਆ ਬਲਦੇਵ ਸਿੰਘ ਵਰਗਿਆਂ। ਉਹ ਪਛਤਾਵੇ ਦੇ ਵਿੱਚ ਹੀ ਬਲਦੇਵ ਸਿੰਘ ਜਿਹੜਾ ਸਿੱਖ ਲੀਡਰ ਸੀ, ਉਹ ਝੂਰ ਝੂਰ ਕੇ ਮੰਜੇ 'ਤੇ ਪੈ ਕੇ ਮਰ ਗਿਆ। ਮੈਂ ਸਿੱਖਾਂ ਨਾਲ ਬਹੁਤ ਵੱਡਾ ਨੁਕਸਾਨ ਮੇਥੋਂ ਹੋ ਗਿਆ, ਭਰੋਸਾ ਕਰਨ ਕਰਕੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ 1947 ਤੋਂ ਆਜ਼ਾਦੀ ਤੋਂ ਬਾਅਦ ਇਹ ਕੌਮ ਨੂੰ, ਜਿਹੜੀ ਕੌਮ ਨੂੰ ਸਾਰੀ ਦੁਨੀਆ ਜਾਣਦੀ ਹੈ, ਕਿੰਨੀ ਹਾਰਡ ਮਿਹਨਤ ਕਰਦੀ ਹੈ ਸਿੱਖ ਕੌਮ, ਕਿੰਨੀ ਕਿਰਤ ਬਿਰਤ ਧਰਮ ਦੀ ਕਰਦੀ, ਕਿੰਨਾ ਦਾਨ ਪੁੰਨ ਕਰਦੀ, ਉਹ ਕਿਰਤ ਬਿਰਤ ਕਰਨ ਵਾਲੀ ਕੌਮ ਨੂੰ 1947 ਤੋਂ ਬਾਅਦ ਜਦੋਂ ਆਜ਼ਾਦੀ ਮਿਲੀ, ਕੌਮ ਦੀਆਂ ਕੁਰਬਾਨੀਆਂ ਦੀ ਬਦੌਲਤ, ਭਾਵੇਂ ਉਹ ਜ਼ਿਲ੍ਹਿਆਂ ਵਾਲਾ ਬਾਗ ਲੈ ਲਓ ਜਾਂ ਹੋਰ ਜਿਹੜੇ ਸਾਕੇ ਹੋਏ ਨੇ, ਸਭ ਤੋਂ ਵੱਧ ਸਿੱਖਾਂ ਨੇ ਗੋਲੀਆਂ ਖਾਧੀਆਂ, ਕੁਰਬਾਨੀਆਂ ਕੀ। ਜਰਾਇਮ ਪੇਸ਼ਾ ਐਲਾਨ ਦਿੱਤਾ ਗਿਆ ਕਿ ਸਿੱਖ ਤਾਂ ਜਰਾਇਮ ਪੇਸ਼ਾ ਨੇ, ਹਿੰਦੁਸਤਾਨ ਦੀ ਨਵੀਂ ਬਣੀ ਗੌਰਮੈਂਟ ਵੱਲੋਂ ਜਰਾਇਮ ਪੇਸ਼ਾ, ਲੁੱਟ ਮਾਰ ਕਰਕੇ ਧਾੜੇ ਮਾਰ ਕੇ ਖਾਣ ਵਾਲੀ ਕੌਮ, ਗੁਜ਼ਾਰਾ ਕਰਨ ਵਾਲੀ ਕੌਮ, ਸਹਾਰ ਲਓਗੇ ਤੁਸੀਂ ਇਹ ਗੱਲ? ਇਹ ਸਾਨੂੰ ਦਿੱਤਾ ਗਿਆ ਫਲ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਸੀ ਜਰਾਇਮ ਪੇਸ਼ਾ। ਜੇ ਤੋਂ ਸਿੱਖ ਲੀਡਰ ਬੁਖਲਾ ਗਏ ਉਦੋਂ ਪਤਾ ਲੱਗਾ ਵੀ ਕੀ ਹੋ ਗਿਆ। ਜਿਹੜੇ ਕਹਿੰਦੇ ਆਜ਼ਾਦ ਖਿੱਤਾ ਤੁਹਾਨੂੰ ਦੇਵਾਂਗੇ, ਪਾਉਂਟਾ ਸਾਹਿਬ ਦਾ ਇਲਾਕਾ, ਡੇਰਾਦੂਨ ਦਾ, ਪਹਾੜੀਆਂ ਦਾ ਠੰਡਾ ਇਲਾਕਾ, ਤੁਸੀਂ ਉੱਥੇ ਆਜ਼ਾਦੀ ਨਾ ਰਹਿ ਸਕੋ, ਇਹ ਪਹਿਲਾਂ ਲਾਲਚ ਦਿੱਤੇ ਗਏ ਸੀ, ਤੁਸੀਂ ਵੱਖਰਾ ਦੇਸ਼ ਨਾ ਮੰਗੋ, ਪਾਕਿਸਤਾਨ ਨਾਲ ਨਾ ਜਾਇਓ, ਜਨਾਹ ਦੀ ਗੱਲ ਨਾ ਮੰਨਿਓ, ਮਿਸਟਰ ਜਨਾਹ ਦੀ ਜੀ ਨੇ ਪਾਕਿਸਤਾਨ ਬਣਾਇਆ। ਸਿੱਖ ਲੀਡਰਾਂ ਨਾਲ ਝੂਠੇ ਵਾਅਦੇ ਕਰਕੇ ਆਪਣੇ ਪ੍ਰਤਿਆਵੇ ਵਿੱਚ ਲੈ ਕੇ ਅਤੇ ਧੋਖਾ ਕੀਤਾ ਗਿਆ, ਕੋਈ ਆਜ਼ਾਦ ਖਿੱਤਾ ਨਹੀਂ ਦਿੱਤਾ ਗਿਆ।
ਸਗੋਂ ਜਰਾਇਮ ਪੇਸ਼ਾ ਕੌਮ ਦਾ ਫਤਵਾ ਲਾ ਦਿੱਤਾ ਗਿਆ। ਹਰ ਕੌਮ ਦੀ ਦੁੱਖ ਦੀ ਰਗ 'ਤੇ ਦਿਲ ਨੂੰ ਹੱਥ ਪਾਇਆ ਗਿਆ। 1955 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ, ਪਹਿਲਾ ਪ੍ਰਧਾਨ ਮੰਤਰੀ ਹੁੰਦਿਆਂ ਆਜ਼ਾਦ ਭਾਰਤ ਦਾ, ਅਤੇ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜੀ ਗਈ, ਪੁਲਿਸ ਆਈ, 2000 ਸਿਪਾਹੀ। ਅਕਾਲੀ ਦਲ ਦੇ ਦਫ਼ਤਰ 'ਤੇ ਹਮਲਾ ਕੀਤਾ ਗਿਆ, 2 ਸਿੱਖ ਸ਼ਹੀਦ ਕਰ ਦਿੱਤੇ। ਉਦੋਂ ਹੀ ਇਹ ਕਹਾਣੀਆਂ ਸ਼ੁਰੂ ਹੋ ਗਈਆਂ ਸੀ। ਇੱਕ ਦੁੱਖ ਨਹੀਂ ਕੌਮ ਦਾ, ਉਹ ਇੱਕ ਇੱਕ ਦੁੱਖ ਤੁਹਾਡਾ ਰੱਖਿਆ ਸੀ ਸਾਹਮਣੇ, ਪਰ ਕੁਦਰਤ, ਅੱਗੇ ਵੀ ਮੈਂ ਬੇਨਤੀ ਕੀਤੀ ਸੀ ਕਿ ਜੋ ਗੁਰੂ ਉਹ ਸਮਰੱਥ ਹੈ, ਇਹ ਪੰਥ ਬਾਜਿਆਂ ਵਾਲੇ ਦਾ ਵਾ, ਸਿੱਖ ਧਰਮ ਕੋਈ ਐਵੇਂ ਨਹੀਂ ਸ਼ੁਰੂ ਹੋ ਗਿਆ, ਇਹ ਅਕਾਲ ਪੁਰਖ ਦੀ ਫੌਜ ਹੈ, ਅਕਾਲ ਪੁਰਖ ਦੀ ਆਪਣੀ ਸਵੈ ਇੱਛਾ ਅਨੁਸਾਰ ਹੀ ਧਰਤੀ 'ਤੇ ਪੈਦਾ ਹੋਇਆ ਵਾ। ਜੋਤ ਰੂਪ ਅਕਾਲ ਪੁਰਖ ਨੇ ਆਪ ਹੀ ਇਹਨੂੰ ਤੋਰਿਆ ਹੈ, ਅਤੇ ਆਪ ਹੀ ਦਸਵੇਂ ਜਾਮੇ ਦੀ ਜੋਤ ਨੇ ਇਹਨੂੰ ਸਾਜਿਆ ਅਤੇ ਨਿਵਾਜਿਆ ਹੈ। ਕੋਈ ਜਰਵਾਣਾ ਕਵੇ ਵੀ ਮੈਂ ਆਪਣੇ ਬਲ ਨਾਲ ਇਹਨੂੰ ਧਰਤੀ ਤੋਂ ਖਤਮ ਕਰ ਦਿਆਂਗਾ, ਇਹ ਉਹਦਾ ਬਹੁਤ ਵੱਡਾ ਗਲਤ ਸੁਪਨਾ ਹੈ, ਇਹ ਝੂਠਾ ਸੁਪਨਾ ਹੀ ਹੋਵੇਗਾ। ਐਡਾ ਵੀ ਹੁਕਮਰਾਨ ਆ, ਅੱਜ ਤੱਕ ਦਾ ਇਤਿਹਾਸ ਇਹੋ ਹੀ ਕਹਿੰਦਾ ਹੈ। ਸਿੱਖ ਲੀਡਰਾਂ ਨਾਲ ਜਿਨ੍ਹਾਂ 'ਤੇ ਸਾਰਾ ਅਸੀਂ ਨਜ਼ਰ ਆ ਉਹਨਾਂ 'ਤੇ ਝਾੜ ਦਿੰਦੇ, ਲੇਕਿਨ ਧੋਖਾ ਹੋਇਆ ਉਹਨਾਂ ਨੂੰ, ਵਿਸ਼ਵਾਸਘਾਤ ਕੀਤਾ ਗਿਆ। ਇਹ ਨਹੀਂ ਵੀ ਉਹਨਾਂ ਨੇ ਕੋਈ ਸ਼ਰਤਾਂ ਨਹੀਂ ਰੱਖੀਆਂ ਸਨ। ਐਨ ਉਸੇ ਵੇਲੇ ਜਦੋਂ ਮੀਟਿੰਗਾਂ ਹੁੰਦੀਆਂ ਨੇ, 6 ਮਹੀਨਿਆਂ ਵਿੱਚ ਮੈਂ ਇੱਕ ਹੋਰ ਬੇਨਤੀ ਕਰ ਦੇਵਾਂ, ਬਾਬਾ ਜਰਨੈਲ ਸਿੰਘ ਦੀ ਜਿਹੜਾ ਬੰਦਾ ਸਿੱਖ ਹੋ ਕੇ ਨਿੰਦਿਆ ਕਰੇਗਾ ਉਹਨੂੰ ਕਦੇ ਵੀ ਅਕਾਲ ਪੁਰਖ ਬਖਸ਼ੇਗਾ ਨਹੀਂ। ਇਹ ਬਾਣੀ ਨੇ ਵੀ ਕਿਹਾ, ਸਾਧਕਾ ਨਿੰਦਕ ਕੈਸੇ ਤਰਾ ਸਰ ਪਰ ਜਾਨੋ ਨਰਕ ਹੀ ਪਰਾ। ਸਾਧੂ ਦਾ ਪੂਰਨ ਪੁਰਖ ਹੈ ਜਿਹੜਾ ਸਾਜਿਆ ਨਿਵਾਜਿਆ ਵਾ, ਉਹਦਾ ਨਿੰਦਿਆ ਕਰਨ ਵਾਲਾ ਬੰਦਾ ਕਿਸੇ ਤਰ੍ਹਾਂ ਵੀ ਬਚ ਨਹੀਂ ਸਕਦਾ, ਤਰ ਨਹੀਂ ਸਕਦਾ, ਉਹਦਾ ਭਲਾ ਨਹੀਂ ਹੋਵੇ, ਜ਼ਰੂਰ ਪਰ ਜ਼ਰੂਰ ਨਰਕਾਂ ਦੇ ਵਿੱਚ ਡਿੱਗੇਗਾ ਉਹ। ਬਾਬਾ ਜਰਨੈਲ ਸਿੰਘ ਕੋਈ ਆਮ ਰੂਹ ਨਹੀਂ ਹੈ। ਅੱਗੇ ਵੀ ਮੈਂ ਬੇਨਤੀ ਕੀਤੀ ਸੀ ਪਿਛਲੇ ਸਾਲ 1 ਜੂਨ, ਜਿਸ ਵੇਲੇ ਮੀਟਿੰਗਾਂ ਹੁੰਦੀਆਂ ਨੇ ਲੰਡਨ ਵਿੱਚ ਹੁੰਦੀਆਂ ਨੇ, 15 ਅਗਸਤ 1947 ਨੂੰ ਤਾਂ ਐਲਾਨ ਹੋ ਜਾਂਦਾ ਨਾ, ਦੋ ਦੇਸ਼ ਬਣ ਜਾਂਦੇ ਨੇ, ਉਹ ਅਗਲੇ ਦਿਨ ਬਣਦਾ ਪਾਕਿਸਤਾਨ। ਪਰ ਉਸ ਤੋਂ ਪਹਿਲਾਂ 6 ਮਹੀਨੇ ਮੀਟਿੰਗਾਂ ਦਾ ਸਿਲਸਿਲਾ ਚੱਲਿਆ, 8 ਮਹੀਨੇ 10 ਮਹੀਨੇ ਘੱਟੋ ਘੱਟ, ਪਹਿਲਾਂ ਰੌਲਾ ਪੈਂਦਾ ਰਿਹਾ, ਜਨਾਹ ਨਹੀਂ ਮੰਨਦਾ ਸੀ, ਜਨਾਹ ਕਹਿੰਦਾ ਲੈ ਕੇ ਛੱਡਣਾ ਵਾ ਮੈਂ ਆਪਦਾ ਪਾਕਿਸਤਾਨ। ਉਹਨਾਂ ਦਾ ਹੀਰੋ ਬਣ ਗਿਆ। ਹਰ ਸਾਡੇ ਲੀਡਰਾਂ ਨੂੰ ਮੀਟਿੰਗਾਂ ਤੋਂ ਬਾਹਰ ਵੀ ਰੱਖਿਆ ਗਿਆ, ਝਾਂਸੇ ਝਾਂਸੇ ਵੀ ਦਿੱਤੇ ਗਏ, ਲੰਡਨ ਜਾਂਦੇ ਹੁੰਦੇ ਸੀ ਬੇੜਿਆਂ ਰਾਹੀਂ ਜਹਾਜ਼ਾਂ ਰਾਹੀਂ, ਉਹ 8-10 ਮਹੀਨਿਆਂ ਵਿੱਚ। ਜਦੋਂ ਇਹ ਤੈਅ ਹੋ ਗਿਆ ਵੀ ਅਸੀਂ ਭਾਰਤ ਨਾਲ ਰਹਿਣਾ ਵਾ, ਅਤੇ ਉਸ ਵੇਲੇ ਸਾਧ ਸੰਗਤ ਜੀ, ਇਹ ਮਹਾਂਪੁਰਖਾਂ ਦਾ ਜਨਮ 1947 ਦਾ ਹੀ ਹੈ, ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ, ਉਸੇ ਸੰਨ ਦਾ ਜਨਮ ਆ। ਔਰ ਉਹਦੇ ਵਿੱਚ ਮਾਤਾ ਜੀ ਨੂੰ ਜਦੋਂ ਪੁੱਛਣਾ ਜਾ ਕੇ, ਮੇਰੀ ਮਾਤਾ ਨੇ ਉਹਨਾਂ ਦੇ ਘਰ ਜਾ ਕੇ ਹਾਲ ਚਾਲ ਪੁੱਛ ਕੇ ਆਉਣਾ, ਘੇਰੇ ਪੈਂਦੇ ਸੀ ਨਿੱਤ, ਹੋਰ ਵੀ ਕਈ ਬੀਬੀਆਂ ਉੱਥੋਂ ਗਾਲਬ ਕਲਾਂ ਤੋਂ, ਉਹ ਜੇ ਮੈਂ ਪੂਰੀਆਂ ਤਾਂ ਨਹੀਂ ਗਿਣੀਆਂ, 10 ਤੋਂ 15 ਦੇ ਕਰੀਬ ਬੀਬੀਆਂ ਜਿਹੜੀਆਂ ਨੇ ਇੱਥੇ ਰੋਡਿਆਂ ਵਿੱਚ ਵਿਆਹੀਆਂ, ਜਿੱਥੋਂ ਦੀ ਮਾਤਾ ਨਿਹਾਲ ਕੌਰ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਜੀ ਦੇ ਅਤਿ ਸਤਿਕਾਰਯੋਗ ਮਾਤਾ ਜੀ, ਬੜੇ ਸਿਰੜੀ ਸਨ, ਭਗਤੀ ਦੇ ਪੁੰਜ ਸਨ, ਉਹ ਗਾਲਬ ਕਲਾਂ ਦੇ ਸੀ, ਅਤੇ ਉੱਥੋਂ ਦੀ ਮੇਰੀ ਮਾਤਾ ਸੀ, ਉਹਨਾਂ ਦੀ ਭਤੀਜੀ ਲੱਗਦੀ, ਬਿਲਕੁਲ ਘਰਾਂ ਦੇ ਵਿੱਚੋਂ ਸਕੇ ਨੇ, ਸੋ ਤੀਜਾ ਘਰ ਆ ਉਹਨਾਂ ਦੇ ਨਾਨਕਿਆਂ ਤੋਂ, ਮੇਰੇ ਨਾਨਕਿਆਂ ਦਾ ਘਰ ਸੀ, ਹੁਣ ਖੇਤਾਂ ਵਿੱਚ ਪਾ ਲਿਆ ਉਹਨਾਂ ਨੇ। ਅਤੇ ਹੋਰ ਮਾਈਆਂ ਬੀਬੀਆਂ, ਕਈਆਂ ਵੱਡੀ ਉਮਰ ਦੀਆਂ ਸੰਤਾਂ ਦੀ ਮਾਤਾ ਅਤੇ ਮੇਰੀ ਮਾਤਾ ਦੀ ਉਮਰ ਦੀਆਂ ਚੜ੍ਹਾਈ ਕਰ ਗਈਆਂ, ਜਿਨ੍ਹਾਂ ਦਾ ਉਦੋਂ ਕੁ ਜਨਮ ਸੀ, ਅਤੇ ਛੋਟੀ ਉਮਰ ਦੀਆਂ ਕੁਝ ਜਿਹੜੀਆਂ ਸਾਡੀਆਂ, ਜਿਨ੍ਹਾਂ ਨੂੰ ਅਸੀਂ ਭੈਣਾਂ ਕਹਿੰਦੇ ਹਾਂ, ਮਾਤਾ ਦੀਆਂ ਭਤੀਜੀਆਂ ਲੱਗਦੀਆਂ ਸੀ, ਉਹ ਨਗਰ ਵਿੱਚ ਅੱਜ ਵੀ ਨੇ ਉੱਥੋਂ।
ਉਹ ਸਾਰੀਆਂ ਜਦੋਂ ਘੇਰੇ ਪੈਂਦੇ ਸੀ ਜੂਨ 1984 ਤੋਂ ਬਾਅਦ ਮਹਾਂਪੁਰਖਾਂ ਦੇ ਘਰ ਨੂੰ ਹਰ ਰੋਜ਼ ਘੇਰਾ ਪੈਂਦਾ ਸੀ ਜਦੋਂ ਲਹਿਰ ਚੱਲੀ ਹੋਈ ਸੀ ਅਤੇ ਮਾਤਾ ਜੀ ਦੇ ਕੋਲ ਫਿਰ ਉਹਨਾਂ ਬਚ ਬਚਾ ਕਹਿਣਾ ਵੀ ਮਾਤਾ ਜੀ ਦਾ ਪਤਾ ਕਰਕੇ ਆਈਏ ਆਪਾਂ ਭੂਆ ਜੀ ਦਾ ਨਿਹਾਲ ਕੌਰ ਦਾ ਮੇਰੀ ਮਾਤਾ ਵੀ ਜਾਂਦੀ ਰਹੀ ਸੀ ਮੈਂ ਉਦੋਂ ਛੋਟਾ ਸੀ ਅਤੇ ਮਾਤਾ ਨੇ ਜਦੋਂ ਮੁੜ ਕੇ ਉਹਨਾਂ ਫਿਰ ਦੱਸਣਾ ਵੀ ਉੱਥੇ ਕਿਵੇਂ ਆ ਉਹਨੇ ਕਹਿਣਾ ਵੀ ਮਾਤਾ ਜੀ ਮੰਜੇ 'ਤੇ ਬੈਠੇ ਆ ਉਹਨੂੰ ਕੋਈ ਆਂਚ ਨਹੀਂ ਆਈ ਉਹ ਮਾਲਾ ਫੇਰੀ ਜਾਂਦੇ ਨੇ ਪੁਲਿਸ ਆਉਂਦੀ ਮੁੜ ਜਾਂਦੀ ਫਿਰ ਉਹ ਪੁੱਛਣਾ ਵੀ ਸੰਤ ਜਰਨੈਲ ਸਿੰਘ ਬਾਰੇ ਅਤੇ ਉਹ ਦੱਸਦੇ ਹੁੰਦੇ ਸੀ ਵੀ ਜਿਸ ਸਾਲ ਹੱਲਾ ਜੁੱਲਾ ਪਿਆ ਵਾ ਸ਼ਬਦ ਹੁੰਦੇ ਸੀ ਮਾਤਾ ਜੀ ਅਨਪੜ੍ਹ ਸਨ ਨਾ ਮਾਤਾ ਨਿਹਾਲ ਕੌਰ ਜੀ ਵੀ ਜਿਸ ਸਾਲ ਧੀਓ ਆਪਣੀਆਂ ਭਤੀਜੀਆਂ ਨੂੰ ਹੱਲਾ ਜੁੱਲਾ ਹੋਇਆ ਪਾਕਿਸਤਾਨ ਬਣਿਆ ਉਹ ਸਾਲ ਜਰਨੈਲ ਸਿੰਘ ਦਾ ਜਨਮ 23 ਭਾਦਰੋਂ ਦਾ ਵਾ 23 ਭਾਦਰੋਂ ਦਾ ਹੁਣ ਭਾਵੇਂ ਸਿਮਰਨਜੀਤ ਸਿੰਘ ਮਾਨ 12 ਫਰਵਰੀ ਨੂੰ ਮਨਾਈ ਜਾਂਦਾ ਵਾ ਅਤੇ ਸਾਡੇ ਉੱਥੇ ਰੋਡੇ 2 ਜੂਨ ਨੂੰ ਮਨਾ ਰਹੇ ਨੇ ਹੁਣ ਮਨਾ ਰਹੇ ਨੇ ਅੱਜ ਲੋਹੜਿਆਂ ਦਾ ਇਕੱਠ ਉੱਥੇ ਦਿਨ ਚੜ੍ਹਦੇ ਨੇ ਸੋ ਜਿਹੜਾ ਮਾਤਾ ਜੀ ਦੱਸਦੇ ਹੁੰਦੇ ਸੀ ਵੇਖੋ ਉਹਦੇ ਮੁਤਾਬਕ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਧੋਖਾ ਹੋ ਗਿਆ ਸਮਝ ਲਓ ਬਈ 6 ਮਹੀਨੇ ਤਾਂ ਸਰੀਰ ਬਣਦੇ ਨੂੰ ਵੀ ਲੱਗ ਜਾਂਦੇ ਨਾ ਕਢੇਂਦਿਆਂ 6 ਮਾਹ ਸੋ ਤੁੜਾਂਦਿਆਂ 1 ਖਿਨੋਂ ਅਤੇ 15 ਅਗਸਤ ਅਤੇ ਭਾਦਰੋਂ ਉਦੋਂ ਕੀ ਹੁੰਦੇ ਨੇ ਸਭ ਲਾ ਲਓ ਉਦੋਂ ਹੀ ਰੂਹ ਪ੍ਰਵੇਸ਼ ਕਰਦੀ ਬਾਬਾ ਜਰਨੈਲ ਸਿੰਘ ਜੀ ਸਰੀਰ ਦੇ ਵਿੱਚ ਰੂਹ ਪ੍ਰਵੇਸ਼ ਕਰਦੀ ਸਰੀਰ ਕੁਝ ਨਹੀਂ ਕਰਦਾ ਇਹ ਰੂਹਾਂ ਹੁੰਦੀਆਂ ਨੇ ਅਕਾਲ ਪੁਰਖ ਵੱਲੋਂ ਭੇਜੀਆਂ ਮਹਾਨ ਰੂਹਾਂ ਮਹਾਤਮਾ ਸੂਰਬੀਰ ਸ਼ਹੀਦ ਉਹ ਰੂਹ ਆਉਂਦੀ ਹੈ ਬਾਬਾ ਜਰਨੈਲ ਸਿੰਘ ਜੀ ਦੀ ਕੋਈ ਗੱਲ ਨਹੀਂ ਜੇ ਧੋਖਾ ਹੋ ਗਿਆ ਤਾਂ ਜਗਾ ਦਾਂਗੇ ਸੁੱਤੀ ਕੌਮ ਨੂੰ ਬਾਲ ਦਿਆਂਗੇ ਭਾਂਬੜ ਤੁਹਾਡੇ ਪੈਰਾਂ ਦੇ ਹੇਠ ਸੋ ਉਹ ਹਿਸਾਬ ਨਾਲ ਕਿੱਡੀ ਉਮਰ ਆ 84 ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਦੀ ਵੱਡੇ ਵੱਡੇ ਖੱਬੀ ਖਾਨਾਂ ਨੂੰ ਗੱਲ ਨਹੀਂ ਆਉਣ ਦਿੱਤੀ 5 ਪੜ੍ਹੇ ਸਨ ਕੇਵਲ ਮਹਾਂਪੁਰਸ਼ 5 ਪੜ੍ਹੇ ਸੀ ਬੋਰੀ 'ਤੇ ਬੈਠ ਕੇ ਉਹ ਵੀ ਥੱਲੇ ਸੇਬਿਆਂ ਦੀ ਬੋਰੀ 'ਤੇ ਬੈਠ ਕੇ ਸੋ ਕਹਿਣ ਤੋਂ ਭਾਵ ਜੇ ਕੌਮ ਨੂੰ ਧੋਖੇ ਵਿੱਚ ਰੱਖ ਕੇ ਛਲ ਕੀਤਾ ਗਿਆ ਅਤੇ ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਲਾਡਲਾ ਸਪੂਤ ਵੀ ਭੇਜ ਦਿੱਤਾ ਬਾਬਾ ਜਰਨੈਲ ਸਿੰਘ ਹਰ ਮਹਾਂਪੁਰਸ਼ਾਂ ਨੇ ਬੰਦਗੀ ਦੀ ਤਾਂ ਕੋਈ ਹੱਦ ਹੀ ਨਹੀਂ ਸੀ ਉਹਨਾਂ ਦੀ ਇੰਨੀ ਬੰਦਗੀ ਕੀਤੀ ਉਹ ਤਾਂ ਕਹਿਣ ਕਥਨ ਤੋਂ ਪਰੇ ਖਾਲਸਾ ਹੈ ਹੀ ਬੰਦਗੀ ਰੂਪ ਸ਼ਕਤੀ ਪਾਵਰ ਵੀ ਤਾਂ ਬੰਦਗੀ ਵਿੱਚੋਂ ਹੀ ਆਉਂਦੀ ਹੈ ਭਗਤੀ ਹੈ ਤਾਂ ਸ਼ਕਤੀ ਹੈ ਸਿਆਣੇ ਆਉਂਦੇ ਮਹਾਂਪੁਰਸ਼ ਬਹੁਤ ਭਾਰੇ ਬਚਪਨ ਤੋਂ ਹੀ ਬੋਲਦੇ ਬਹੁਤ ਘੱਟ ਸਨ ਸਕੂਲ ਪੜ੍ਹਦੇ ਹੋਏ ਵੀ ਇੱਥੋਂ ਤੱਕ ਜਿਹੜੇ ਨਾਲ ਪੜ੍ਹੇ ਨੇ ਉਹ ਵੀ ਗੁਰਮੁਖ ਦੱਸਦੇ ਰਹੇ ਨੇ ਅਜੇ ਵੀ ਹੈਗੇ ਨੇ ਪਿੰਡ ਵਿੱਚ ਕੁਝ ਸਰੀਰ ਛੱਡ ਗਏ ਉਹ ਕਹਿੰਦੇ ਵੀ ਮਹਾਂਪੁਰਸ਼ ਅੱਧੀ ਛੁੱਟੀ ਜਦੋਂ ਆਉਂਦੀ ਸੀ ਅਸੀਂ ਤਾਂ ਘਰਾਂ ਨੂੰ ਚਲੇ ਜਾਂਦੇ ਸੀ ਰੋਟੀ ਖਾਣ ਮਹਾਂਪੁਰਸ਼ ਉਹ ਤਾਂ ਘਰੇ ਨਹੀਂ ਜਾਂਦੇ ਸੀ ਅਤੇ ਮਹਾਂਪੁਰਸ਼ ਉਦੋਂ ਆਪਣੀ ਬੋਰੀ 'ਤੇ ਬੈਠ ਜਾਂਦੇ ਸੀ ਮੂਲ ਮੰਤਰ ਉਹ ਮੂਲ ਮੰਤਰ ਹੀ ਕਰਦੇ ਰਹਿੰਦੇ ਸੀ ਨਾਨਕੋ ਸੀ ਵੀ ਸੱਚ ਤੱਕ ਇੱਕ ਉਹ ਅਹੰਕਾਰ ਤੋਂ ਲੈ ਕੇ ਇਹ ਅਭਿਆਸ ਕਰੀ ਜਾਣਾ ਉਹਨਾਂ ਨੇ ਰੋਟੀ ਖਾਂਦੇ ਨੇ ਉਹਨਾਂ ਨੂੰ ਵੇਖਿਆ ਸੀ ਸਵੇਰੇ 1 ਵਾਰ ਰੋਟੀ ਖਾ ਕੇ ਆ ਜਾਂਦੇ ਸੀ ਜਾ ਕੇ ਹੀ ਖਾਂਦੇ ਸੀ ਘਰ ਅਤੇ ਕਿਸੇ ਨੂੰ ਬੁਲਾਉਂਦੇ ਨਹੀਂ ਸੀ ਜੋ ਮਾਸਟਰ ਪੜ੍ਹਾਉਂਦੇ ਸੀ ਝੱਟ ਉਹ ਪੜ੍ਹਦੇ ਸੀ ਉਹਦਾ ਜਵਾਬ ਦਿੰਦੇ ਸੀ ਕਦੇ ਸਬਕ ਨਾ ਆਉਣ 'ਚ ਉਹਨਾਂ ਨੇ ਸੋ ਝਟਕਾਂ ਨਹੀਂ ਖਾਧੀਆਂ ਸੀ ਟੀਚਰਾਂ ਤੋਂ 5 ਪੜ੍ਹਦਿਆਂ ਹੋਇਆਂ ਕਦੇ ਕਿਸੇ ਨਾਲ ਬੱਚੇ ਨਾਲ ਨਾਲ ਦੇ ਨਾਲ ਸ਼ਰਾਰਤ ਨਹੀਂ ਕੀਤੀ ਸੀ ਲੜਾਈ ਪੜ੍ਹਾਈ ਜਿਵੇਂ ਆਪਾਂ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਸੀ ਗੰਭੀਰ ਰਹਿੰਦੇ ਸੀ ਚੁੱਪ ਰਹਿੰਦੇ ਸੀ ਜਦੋਂ ਟਾਈਮ ਮਿਲਦਾ ਸੀ ਪੜ੍ਹਾਈ ਤੋਂ ਸਕੂਲ ਹੋਵੇ ਘਰ ਹੋਵੇ ਉਹ ਸਿਮਰ ਨਹੀਂ ਕਰਦੇ ਰਹਿੰਦੇ ਸੀ ਮਹਾਂਪੁਰਸ਼ ਫਿਰ ਪਰਪੱਕ ਇੰਨੇ ਸੀ ਵੀ ਮਹਾਂਪੁਰਸ਼ ਹਰ ਇੱਕ ਗੱਲ ਤੋਂ ਜਿੱਥੋਂ ਵੀ ਉਹਨਾਂ ਦੇ ਜੀਵਨ ਨੂੰ ਆਪਾਂ ਛੋਹ ਲਈਏ ਉਹਨਾਂ ਦੀ ਕਰਨੀ ਇੰਨੀ ਤਕੜੀ ਹੈ ਜਨਮ ਤੋਂ ਲੈ ਕੇ ਵੀ ਦੁਸ਼ਮਣ ਵੀ ਉਹਦੇ ਵੀ ਹੱਥ ਜੁੜ ਜਾਂਦੇ ਨੇ ਦੁਸ਼ਮਣ ਦੇ ਵੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਐਸੇ ਮਹਾਂਪੁਰਸ਼ ਫਿਰ ਵੱਡੇ ਹੋਏ ਸਿਮਰਨ ਭਜਨ ਕਰਦਿਆਂ
ਮਹਾਂਪੁਰਖਾਂ ਦੀ ਸ਼ਾਦੀ ਹੋਈ ਬਿਲਾਸਪੁਰ ਪਿੰਡ ਵਿੱਚ ਮੋਗੇ ਦੇ ਕੋਲ ਆ ਬੱਧਨੀ ਦੇ ਸਰਦਾਰ ਸੁੱਚਾ ਸਿੰਘ ਜਹੇਦਾਰ ਦੀ ਲੜਕੀ ਨਾਲ। ਸੋ ਮਾਤਾ ਪ੍ਰੀਤਮ ਜੀ ਕੌਰ ਨਾਲ, ਮਾਤਾ ਪ੍ਰੀਤਮ ਕੌਰ ਜੀ ਨਾਲ। ਉਸ ਵੇਲੇ ਪ੍ਰਪੱਖ ਕਿੰਨੇ ਸਨ ਮਹਾਂਪੁਰਸ਼। ਹੁਣ ਬਰਾਤ ਗਈ, ਸਾਰੇ ਗੁਰਸਿੱਖ, ਵੱਡੇ ਵੱਡੇ ਬਾਬਾ ਜੋਗਿੰਦਰ ਸਿੰਘ, ਉਹਨਾਂ ਦੇ ਫਾਦਰ ਵੀ ਬਹੁਤ ਗੁਰਸਿੱਖ। ਬਰਾਤ ਗਈ ਅਤੇ ਉੱਥੇ ਅੱਗੇ ਥੜਾ ਜਿਹੜਾ ਸੀ ਉਹ ਕੰਧ ਨਾਲ ਬਿਲਕੁਲ, ਜਿਵੇਂ ਕਈ ਗੁਰਦੁਆਰਿਆਂ 'ਚ ਪੁਰਾਣੇ ਆਪਾਂ ਵੇਖਿਆ ਹੋਣਾ ਵੀ ਥੜਾ ਜਿਹੜਾ ਸੀ ਜਿੱਥੇ ਮਹਾਰਾਜ ਦਾ ਪ੍ਰਕਾਸ਼ ਸੀ, ਸੀਮੈਂਟ ਦਾ ਥੜਾ ਪੱਕਾ, ਉਹ ਕੰਧ ਦੇ ਨਾਲ ਬਿਲਕੁਲ ਬਣਿਆ ਹੋਇਆ ਸੀ। ਕੰਧ ਦੇ ਨਾਲ ਕੋਈ ਪਰਿਕਰਮਾ ਥੋੜ੍ਹਾ ਕਰਦਾ। ਹੁਣ ਕਿਰਪਾ ਹੋਈ ਹੈ, ਜਿਵੇਂ ਜਿਵੇਂ ਪ੍ਰਚਾਰ ਹੋਇਆ, ਹਰ ਕੋਈ ਸਿੱਖ ਭਾਵੇਂ ਉਹ ਸਹਿਜ ਧਾਰੀ ਆ, ਉਹ ਹਰ ਕੋਈ ਮੱਥਾ ਟੇਕ ਕੇ ਪਰਿਕਰਮਾ ਕਰਦਾ। ਅਤੇ ਆਨੰਦ ਕਾਰਜ ਲਾਵਾਂ ਦੇ ਵਿੱਚ ਅਤੇ ਚਾਰ ਪਰਿਕਰਮਾ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਚਾਰ ਲਾਵਾਂ ਦੇ ਨਾਲ। ਹੁਣ ਉਹਨਾਂ ਨੂੰ ਮਰਿਆਦਾ ਦਾ ਪਤਾ ਸੀ, ਟਕਸਾਲ ਦੇ ਵਿੱਚ ਵਿਦਿਆਰਥੀ ਸਾਨੂੰ ਉੱਥੇ ਵੇਖਿਆ, ਕਹਿੰਦੇ ਵੀ ਇੱਥੇ ਪਰਿਕਰਮਾ ਨਹੀਂ ਹੋਣੀਆਂ, ਆਨੰਦ ਕਾਰਜ ਬੈਠ ਕੇ ਹੀ ਹੋਣਾ ਵਾ, ਚਾਰ ਲਾਵਾਂ ਪੜ੍ਹ ਦੇਣੀਆਂ, ਤੁਸੀਂ ਬੈਠੇ ਰਹਿਣਾ ਅਤੇ ਰਾਗੀਆਂ ਨੇ ਕੀਰਤਨ ਕਰ ਦੇਣਾ। ਅਤੇ ਜਦੋਂ ਉੱਥੇ ਪਹੁੰਚੇ ਗੁਰਦੁਆਰੇ, ਮਹਾਂਪੁਰਸ਼ਾਂ ਦੇ ਡੇ ਇੱਦਾਂ ਨਹੀਂ ਹੋਣਾ, ਮੈਂ ਨਹੀਂ ਇੱਦਾਂ ਕਰਾਉਣਾ, ਇਹ ਮਰਜ਼ਾਦਾ ਥੋੜ੍ਹਾ ਵਾ, ਮੈਂ ਇਹ ਪਰਿਕਰਮਾ ਕਰਨੀਆਂ ਵਾ। ਉਹ ਰੱਟਾ ਪੈ ਗਿਆ, ਉਹ ਕਹਿੰਦੇ ਵੀ ਹੁਣ ਕੀ ਕਰੀਏ, ਥੜਾ ਢਾਈਏ। ਸੋ ਫਿਰ ਸਾਧ ਸੰਗ ਜੀ ਵੱਖਰੇ, ਉੱਥੇ ਕਈ ਕਹਿੰਦੇ ਇੱਦਾਂ ਹੀ ਕਰ ਲਓ, ਵੱਡੇ ਵੱਡੇ ਜਿਹੇਦਾਰ ਕਹਿੰਦੇ ਬਿਲਕੁਲ ਮੈਨੂੰ ਅਕਲ ਦੇਣ ਦੀ ਲੋੜ ਨਹੀਂ। ਕਿੰਨੇ ਪ੍ਰਪੱਕ ਸੀ ਮਹਾਂਪੁਰਸ਼, ਕਿਹਾ ਨਹੀਂ ਮੈਂ ਉਹਨੂੰ ਆਨੰਦ ਕਾਰਜ ਅਧੂਰਾ ਮੰਨੂੰਗਾ ਜੇ ਗੁਰੂ ਕੀਆਂ ਪ੍ਰਕਰਮਾ ਨਹੀਂ ਹੋਣਗੀਆਂ। ਇਹੋ ਤਾਂ ਪੜ੍ਹਦੇ ਰਹੇ ਹਾਂ। ਉਸ ਵੇਲੇ ਮਹਾਂਪੁਰਸ਼ਾਂ ਨੂੰ ਵੱਖਰਾ ਬੈਂਚ ਲਾ ਕੇ, ਵੱਖਰੀ ਸਟੇਜ ਬਣਾ ਕੇ ਦਰਬਾਰ ਵਿੱਚ ਖੁੱਲ੍ਹੇ ਅਤੇ ਫਿਰ ਉਹਨਾਂ ਨੇ ਆਨੰਦ ਕਾਰਜ ਕਰਾਇਆ ਅਤੇ ਪ੍ਰਕਰਮਾ ਕੀਤੀਆਂ ਮਹਾਂਪੁਰਸ਼ਾਂ ਨੇ। ਏਡੇ ਪ੍ਰਪੱਕ ਸੀ, ਸਭ ਹੈਰਾਨ ਹੋ ਗਏ। ਇਹ ਨਹੀਂ ਵੀ ਜੋ ਚਲੋ ਕੀ ਹੁੰਦਾ ਜੀ। ਸੋ ਕਹਿਣ ਤੋਂ ਭਾਵ ਉਹ ਕਹਿਣੀ ਅਤੇ ਕਰਨੀ ਦੇ ਪੂਰੇ ਸਨ। ਉਹਨਾਂ ਦੀ ਕਰਨੀ ਬੜੀ ਉੱਚੀ ਸੀ, ਕਰਨੀ ਹੀ ਉਹਨਾਂ ਦੀ ਵਡਿਆਈ ਬਣ ਗਈ, ਕੀਰਤ ਹੋ ਗਈ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ, ਕਰਨੀ ਕੀਰਤ ਹੋਈ। ਰੱਬ ਦੇ ਪਿਆਰਿਆਂ ਦੀ ਉਹਨਾਂ ਦੀ ਕਰਨੀ ਹੁੰਦੀ ਹੈ, ਕਥਨੀ ਨਹੀਂ। ਕਥਨੀ ਬਾਅਦ ਵਿੱਚ ਹੁੰਦੀ, ਕਰਨੀ ਪਹਿਲਾਂ ਆਉਂਦੀ। ਜਿਸ ਸਿੱਖ ਕੋਲ ਪਹਿਲਾਂ ਕਰਨੀ ਆ ਉਹੀ ਮਹਾਨ ਹੈ, ਉਹੀ ਗੁਰੂ ਦਾ ਪਿਆਰਾ ਸਿੱਖ, ਉਹੀ ਪੰਥ ਵਿੱਚ ਨਿਵਾਜਿਆ ਜਾਂਦਾ ਹੈ, ਮਾਨ ਪ੍ਰਾਪਤ ਕਰਦਾ ਹੈ। ਕਰਨੀ ਬੜੀ ਮਹਾਨ ਸੀ ਮਹਾਂਪੁਰਸ਼ਾਂ ਦੀ। ਕਿਰਤ ਵੀ ਕਰਨੀ, ਫਿਰ ਸ਼ਾਦੀ ਹੋ ਗਈ, ਧੁੱਪ ਚੰਗੀ ਆਏ,

ਸ਼੍ਰੀ ਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੰਗ ਕੇ ਆਪ ਲੈ ਕੇ ਗਏ ਸੀ ਗੁਰਦੁਆਰਾ ਸਾਹਿਬ 22 ਫਰਵਰੀ 1962 ਆਏ ਸਾਲ ਆਉਂਦੇ ਹੁੰਦੇ ਸੀ ਫੱਗਣ ਦਾ ਮਹੀਨਾ ਸਾਰਾ ਕਥਾ ਕਰਦੇ ਸੀ ਮਹਾਂਪੁਰਸ਼ ਉੱਥੇ ਹੀ ਮਹਾਂਪੁਰਸ਼ਾਂ ਨੇ ਕਈ ਚਲੀਸੇ ਵੀ ਕੀਤੇ ਸੀ ਉਸੇ ਗੁਰੂ ਘਰ ਛੇਵੇਂ ਪਾਤਸ਼ਾਹ ਨੇ ਹੁਣ ਵੱਡਾ ਬਣਾਇਆ ਸੁਖਨਾਮ ਮਹਾਰਾਜ ਦੀ ਕਿਰਪਾ ਨਾਲ ਅਸੀਂ ਸਾਰਿਆਂ ਨਾਲ ਸੋ ਇਉਂ ਮਹਾਂਪੁਰਸ਼ਾਂ ਉੱਥੇ ਰਹਿ ਕੇ ਵੀ ਜਥੇ ਵਿੱਚ ਜਾ ਕੇ ਵੀ ਫਿਰ ਮਹਾਨ ਤਪੱਛਿਆ ਕੀਤੀ ਫਿਰ ਤਾਂ ਸਮਾਂ ਵਾਧੂ ਮਿਲ ਗਿਆ ਉਹਨਾਂ ਗੁਰਬਾਣੀ ਦੀ ਸੰਥਿਆ ਦੀ ਵਿਸ਼ੇਸ਼ ਡਿਊਟੀ ਲਾਈ ਗਈ ਉਸਤਾਦਾਂ ਦੀ ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਵੀ ਇਹਨੂੰ ਤੁਸੀਂ ਪੜ੍ਹਾਉਣਾ ਵਾ ਬਹੁਤ ਤੀਖਣ ਬੁੱਧੀ ਸੀ ਮਹਾਂਪੁਰਸ਼ਾਂ ਗੁਰਬਾਣੀ ਪੜ੍ਹਨ ਵਿੱਚ ਫਿਰ ਇੰਨਾ ਅਭਿਆਸ ਕੀਤਾ ਗੰਗਾਨਗਰ ਜਥਾ ਗਿਆ ਹੋਇਆ ਸੀ ਗੰਗਾਨਗਰ ਰਾਜਸਥਾਨ ਵਿੱਚ ਉੱਥੇ ਲਾਇਲਪੁਰੀਏ ਸਰਦਾਰ ਜਿਹੜੇ ਉੱਧਰੋਂ ਉੱਜੜ ਕੇ ਆਏ ਸੀ ਉਹਨਾਂ ਨੂੰ ਜ਼ਮੀਨ ਉੱਥੇ ਕਈ ਮਰੱਬੇ ਅਲਾਟ ਹੋਈ ਸੀ ਭਾਰਤ ਸਰਕਾਰ ਵੱਲੋਂ ਗੰਗਾਨਗਰ ਉੱਥੇ ਉਹਨਾਂ ਨੇ ਸੰਤਰਿਆਂ ਦੇ ਬਾਗ ਲਾਏ ਹੋਏ ਸੀ ਅਤੇ ਪਹਿਲਾਂ ਉੱਥੇ ਜਥਾ ਲਾਇਲਪੁਰ ਜਾਂਦਾ ਸੀ ਪਾਕਿਸਤਾਨ ਸਾਰਾ ਜਥਾ ਰੱਖਦੇ ਸੀ ਕਥਾ ਕਰਾਉਂਦੇ ਸੀ ਫਿਰ ਉਹ ਇੱਧਰ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਅਤੇ ਕਥਾ ਕਰਾਉਂਦੇ ਰਹੇ ਅਤੇ ਬਾਗਾਂ ਦੇ ਵਿੱਚ ਸਿੰਘਾਂ ਦੇ ਮੰਜੇ ਡਾਹੇ ਹੁੰਦੇ ਸੀ ਆਸ ਗਰਮੀਆਂ ਦੇ ਦਿਨ ਹੁੰਦੇ ਸੀ ਅਤੇ ਉੱਥੇ ਸਾਧ ਸੰਗ ਜੀ ਮਹਾਂਪੁਰਸ਼ਾਂ ਅਭਿਆਸ ਇੰਨਾ ਕੀਤਾ ਮਹਾਂਪੁਰਖਾਂ ਆਪ ਕਿਹਾ ਬਾਣੀ ਕੰਠ ਕਰ ਬਾਬਾ ਜਰਨੈਲ ਸਿੰਘ ਕਿਹਾ ਦੱਸੋ ਜੀ ਹੁਕਮ ਕੀਤਾ ਇੱਕ ਦਿਨ ਚਾਸਾ ਦੀ ਵਾਰ ਮਹਾਂਪੁਰਸ਼ਾਂ ਨੇ ਕੰਠ ਕਰਕੇ ਸੁਣਾਤੀ ਜਿਹੜੀ ਬਾਣੀ ਕਹਿੰਦੇ ਪੰਜ ਗ੍ਰੰਥ ਇੰਨੀ ਤੀਖਣ ਬੁੱਧੀ ਸੀ ਫਿਰ ਐਸਾ ਅਭਿਆਸ ਕੀਤਾ ਜੇ ਰਾਤ ਨੂੰ ਇੱਛਾ ਕਰਨੀ ਵੀ ਮੈਂ ਰਾਤ ਨੂੰ ਬਾਣੀ ਪੜ੍ਹਨੀ ਹੈ ਪੋਥੀ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਸਹਿਜ ਪਾਠ ਰਾਤ ਨੂੰ ਅਤੇ ਉਦੋਂ ਕੋਈ ਅੱਜ ਕੱਲ੍ਹ ਵਾਂਗ ਬਿਜਲੀ ਦਾ ਇੰਨਾ ਪ੍ਰਬੰਧ ਨਹੀਂ ਹੁੰਦਾ ਸੀ ਦੀਵੇ ਜਗਾ ਕੇ ਲਾਲਟੈਨਾਂ ਲੈਂਪ ਹੋਰ ਮਾੜੇ ਮੋਟੇ ਸਾਧਨ ਹੁੰਦੇ ਸਨ ਅਤੇ ਸਿੰਘ ਵੀ ਰਾਤ ਨੂੰ ਬਰਾਜ ਜਾਂਦੇ ਸੀ ਜੇ ਕੋਈ ਹੁੰਦੀ ਸੀ ਲਾਈਟ ਦਾ ਪ੍ਰਬੰਧ ਵੀ ਸੀ ਉਹ ਬੰਦ ਕਰਕੇ ਰਾਤ ਨੂੰ ਬਰਾਜਣਾ ਹੁੰਦਾ ਸੀ ਅਤੇ ਮਹਾਂਪੁਰਖਾਂ ਇੱਛਾ ਕਰਨੀ ਵੀ ਰਾਤ ਨੂੰ ਸੌਣਾ ਨਹੀਂ ਬਾਣੀ ਪੜ੍ਹਨੀ ਸਾਰਾ ਜਥਾ ਬਰਾਜ ਜਾਂਦਾ ਇੱਕ ਵਾਰ ਜਦੋਂ ਇੱਛਾ ਕੀਤੀ ਅਤੇ ਪੋਥੀ ਜੋ ਪ੍ਰਕਾਸ਼ ਕੀਤੀ ਅਤੇ ਐਟੋਮੈਟਿਕ ਅੱਖਰ ਜਿਹੜੇ ਸੀ ਸੋਨਾ ਚਮਕਦਾ ਇਉਂ ਅੱਖਰ ਚਮਕੇ ਦਿਸੇ ਅਤੇ ਮਹਾਂਪੁਰਸ਼ ਜਿੰਨੀ ਬਾਣੀ ਪੜ੍ਹਨ ਪੜ੍ਹੀ ਮਹਾਂਪੁਰਸ਼ਾਂ ਨੂੰ ਅਗਲੇ ਦਿਨ ਦੱਸਿਆ ਦੋ ਦਿਨ ਬਾਣੀ ਪੜ੍ਹੀ ਵੀ ਚਾਨਣ ਹੋ ਜਾਂਦਾ ਆਪਣੇ ਆਪ ਹੀ ਮਹਾਂਪੁਰਸ਼ਾਂ ਨੂੰ ਦੱਸਿਆ ਮਹਾਂਪੁਰਸ਼ ਕਹਿੰਦੇ ਅਤੇ ਹਜੇ ਤੇਰੀ ਇੱਛਾ ਪੂਰੀ ਹੁੰਦੀ ਨਾ ਅਜੇ ਤਾਂ ਬਹੁਤ ਵੱਡੀ ਕਿਰਪਾ ਹੋਣੀ ਪਰ ਦੱਸਣਾ ਨਹੀਂ ਕਿਹਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਜਰਨੈਲ ਸਿੰਘ ਅਜੇ ਵੇਖੇਗਾ ਐਸੇ ਸੀ ਐਡੇ ਐਡੇ ਭਗਤ ਸੀਗੇ ਵੀ ਹਨੇਰੇ ਵਿੱਚ ਵੀ ਉਹਨਾਂ ਨੂੰ ਅੱਖਰ ਦਿਖਦੇ ਸੀ ਚਾਨਣ ਹੋ ਜਾਂਦਾ ਫਿਰ ਨਗਰ ਆ ਗਏ ਮਹਾਂਪੁਰਸ਼ਾਂ ਕਿਹਾ ਸ਼ਾਦੀ ਕਰਾਓ ਗੁਰੂ ਨਾਨਕ ਦਾ ਧਰਮ ਹੈ ਭਾਵੇਂ ਆਪ ਜੀ ਦੀ ਇੱਛਾ ਨਹੀਂ ਸੀ ਜਥੇ ਵਿੱਚੋਂ ਆ ਕੇ ਸ਼ਾਦੀ ਕਰਾਈ ਅਥਾਹ ਤਪੱਛਿਆ ਕੀਤੀ 12 ਵਜੇ ਇੱਕ ਵਾਰ ਮਾਤਾ ਜੀ ਨੇ ਦੱਸਿਆ ਮਾਤਾ ਪ੍ਰੀਤਮ ਕੌਰ ਜੀ ਨੇ ਸਤਿਕਾਰ ਨਾਲ ਅਸੀਂ ਉਹਨਾਂ ਨੂੰ ਮਾਤਾ ਜੀ ਕਹਿ ਦਿੰਦੇ ਹਾਂ ਮੇਰੀ ਤਾਂ ਪਿੰਡ ਵੱਲੋਂ ਭਰਜਾਈ ਲੱਗਦੀ ਸੀ ਪਰ ਉਹ ਪੂਜਨੀਕ ਨੇ ਹੁਣ ਉਹਨਾਂ ਕਿਹਾ ਮੈਂ ਕਿਹਾ ਕੋਈ ਬਚਨ ਦੱਸੋ ਕਹਿਣ ਲੱਗੇ ਵੀ ਮੈਨੂੰ ਇੱਕ ਵਾਰ ਉਹਨਾਂ ਨੇ ਕਿਹਾ ਵੀ ਪ੍ਰੀਤਮ ਕੁਰੇ ਮੈਂ ਇੱਕ ਵਾਰ ਤੈਨੂੰ ਕਹਿਣਾ 12 ਵਜੇ ਆਵਾਜ਼ ਦੇਣੀ ਹੈ ਵੀ ਮੈਨੂੰ ਪਾਣੀ ਚਾਹੀਦਾ ਇਸ਼ਨਾਨ ਕਰਨ ਉਦੋਂ ਅੱਜ ਕੱਲ੍ਹ ਟੂਟੀਆਂ ਸਾਧਨ ਨਹੀਂ ਸਨ ਨਲਕਾ ਆਉਂਦਾ ਸੀ ਘਰ ਵਿੱਚ ਲੱਗਾ ਜਾਂ ਖੂਹੀ ਹੁੰਦੀ ਸੀ ਉੱਥੋਂ ਪਾਣੀ ਲੈਣਾ ਤੂੰ ਮੇਰੀ ਧਰਮ ਸੁਪਤਨੀ ਹੈ ਤੇਰਾ ਫਰਜ਼ ਹੈ ਸੇਵਾ ਕਰਨੀ ਤੇਰਾ ਭਲਾ ਤਾਂ ਹੋਵੇਗਾ ਨਹੀਂ ਪਾਣੀ ਤਾਂ ਮੈਂ ਆਪੇ ਵੀ ਲੈ ਸਕਦਾ ਵਾਂ ਤੇਰੀ ਨੀਂਦ ਕਿਉਂ ਖਰਾਬ ਕਰਾਂ ਪਰ ਤੇਰਾ ਫਰਜ਼ ਆ ਤੇਰਾ ਧਰਮ ਆ ਤੇਰਾ ਭਲਾ ਇਹਦੇ 'ਚ ਆ ਇਸ ਕਰਕੇ ਮੈਂ ਤੈਨੂੰ ਇੱਕ ਵਾਰ ਆਵਾਜ਼ ਦੇਣੀ ਹੈ ਵੀ ਮੈਨੂੰ ਪਾਣੀ ਚਾਹੀਦਾ 12 ਵਜੇ ਜੇ ਤੂੰ ਦੇਤਾ ਤਾਂ ਵੀ ਠੀਕ ਆ ਜੇ ਤੂੰ ਨਾ ਉੱਠੀ ਨਾ ਦਿੱਤਾ ਤਾਂ ਮੈਨੂੰ ਕੋਈ ਰਾਜ ਅਤੇ ਮਾਤਾ ਜੀ ਨੇ ਫਿਰ ਮੈਨੂੰ ਇਹ ਬਚਨ ਦੱਸਿਆ ਸੀ ਵੀ ਦਰਸ਼ਨ ਸਿੰਘ ਜੀ ਮੈਂ ਕਈ ਵਾਰ ਸੌਣਾ ਹੀ ਨਾ ਅਤੇ ਮੈਨੂੰ ਆਵਾਜ਼ ਨਾ ਸੁਣੀ 12 ਵਜੇ ਅੱਧੀ ਰਾਤ ਆ ਬੰਦੇ ਨੂੰ ਘੂਕ ਨੀਂਦ ਆ ਜਾਂਦੀ ਦਿਨੇ ਕੰਮ ਹੱਥੀਂ ਕੰਮ ਉਦੋਂ ਮਾਈਆਂ ਕਰਦੀਆਂ ਸੀ ਸਾਰਾ ਰਾਤ ਹੀ ਆਰਾਮ ਵਾਸਤੇ ਹੁੰਦੀ ਸੀ ਅਤੇ ਮੈਂ ਉਹਨਾਂ ਕਿਹਾ ਵੀ ਮੈਂ ਸੌਣਾ ਹੀ ਨਾ ਕਈ ਵਾਰ ਮੰਜੇ 'ਤੇ ਬੈਠੇ ਰਹਿਣਾ ਅਤੇ 12 ਵਜੇ

ਉਹਨਾਂ ਨੂੰ ਜਲ ਦੇ ਕੇ ਇਸ਼ਨਾਨ ਕਰਨ ਵਾਸਤੇ, ਜਿੰਨਾ ਉਹ ਖੁੱਲ੍ਹੇ ਜਲ ਨਾਲ ਇਸ਼ਨਾਨ ਕਰਦੇ ਵੀ ਆਲਸ ਨਾ ਆਵੇ। ਕਈ ਬਾਲਟੀਆਂ ਪਾਣੀ ਦੀਆਂ ਦੇ ਕੇ ਅਤੇ ਫਿਰ ਮੈਂ ਸੌਂ ਜਾਣਾ ਜਦੋਂ ਉਹਨਾਂ ਨੇ ਇਸ਼ਨਾਨ ਕਰ, ਉਹਨਾਂ ਬਹਿ ਜਾਣਾ ਫਿਰ ਚੌਂਕੜੇ 'ਚ ਮਹਾਂਪੁਰਸ਼ ਕੱਚੇ ਕੋਠੇ ਦੇ ਵਿੱਚ, ਉਹ ਕੱਚਾ ਕੋਠਾ ਹੁੰਦਾ ਸੀ, ਮੈਂ ਵੀ ਦੇਖਿਆ ਵਾ, ਹੁਣ ਨਹੀਂ ਹੈ। ਇਹ ਸਾਡੀ ਕੌਮ ਨੂੰ ਇਹ ਵੀ ਹੈ ਵੀ ਅਸੀਂ ਨਿਸ਼ਾਨੀ ਨਹੀਂ ਕੋਈ ਰਹਿਣ ਦਿੰਦੇ, ਪਰ ਉਹਦੇ ਵਿੱਚ ਬਹਿ ਜਾਣਾ ਮਹਾਂਪੁਰਸ਼ਾਂ ਨੇ ਸਾਡੇ ਕੋਲ 12 ਵਜੇ ਤੋਂ ਲੈ ਕੇ 1:45 ਤੋਂ ਫਿਰ 5-6 ਵਜੇ ਤੱਕ ਸਿਮਰਨ ਕਰ, ਚੁੱਪ ਚਾਹ ਅਭਿਆਸ ਕਰ, ਫਿਰ ਬਾਣੀ ਪੜ੍ਹ, 5 ਬਾਣੀਆਂ ਨਹੀਂ 5 ਗ੍ਰੰਥੀ ਸਾਰੀ ਮੂੰਹ ਜਵਾਨੀ ਕੱਢ, ਫਿਰ ਕੰਮ ਕਰਨਾ ਹਲ ਵਾਹੁਣਾ ਹੱਥੀਂ, ਅਤੇ ਜਪਜੀ ਸਾਹਿਬ ਦਾ 100 ਪੰਜੀ ਪਾਠ ਜਪਜੀ ਸਾਹਿਬ ਦੇ ਮੂੰਹ ਜਵਾਨੀ, ਜਦੋਂ ਅਭਿਆਸ ਹੋ ਜਾਂਦਾ ਇੰਨਾ ਤੇਜ਼ ਹੋ ਜਾਂਦੀ ਰਸਨਾ ਵੀ 2-2.5 ਮਿੰਟ 'ਚ ਜਪਜੀ ਸਾਹਿਬ ਦਾ ਪਾਠ ਹੋ ਜਾਵੇ। ਇਹ ਜਿਹੜੇ ਬਿਆਸੀ ਉਹਨਾਂ ਨੂੰ ਪਤਾ ਵਾ ਇਹਨਾਂ ਦੀ ਅਵਸਥਾ ਬਣ ਗਈ, ਸਾਡੇ ਵੱਸ ਦੀ ਗੱਲ ਨਹੀਂ, ਸਾਡੇ ਵੱਸ 'ਤੇ ਤੁਹਾਨੂੰ ਝੂਠ ਹੀ ਆਏ, ਅਸੀਂ ਤਾਂ ਇੱਥੇ ਇਹੀ ਨਿਸ਼ਚਾ ਲਵਾਂਗੇ। ਪਰ ਜਿਹੜੇ ਕਰਦੇ ਜਿਹਨਾਂ ਦਾ ਪ੍ਰੈਕਟੀਕਲ ਹੈ ਉਹਨਾਂ ਨੂੰ ਪਤਾ, ਮਹਾਂਪੁਰਸ਼ਾਂ ਨੇ ਐਡਾ ਅਭਿਆਸ ਕੀਤਾ ਕਿਰਤ ਕਰਦਿਆਂ, ਫਿਰ ਕਹਿੰਦੇ ਵੀ ਇੱਕ ਰਸ ਭਾਈ ਵੀਰ ਸਿੰਘ ਨੂੰ ਫਿਰ ਅੱਡ ਹੋ ਗਏ, 5 ਭਰਾ ਇੱਕ ਬੰਨੇ ਸੀ, ਇੱਕ ਮਾਤਾ ਤੋਂ 2 ਵਿਆਹ ਸੀ ਬਾਬਾ ਜੀ ਦੇ, 2 ਇਹ ਭਰਾ ਅਤੇ 1 ਭੈਣ ਸੀ ਵੱਡੇ ਭਾਈ ਵੀਰ ਸਿੰਘ ਜੀ ਅਤੇ ਬਾਬਾ ਜਰਨੈਲ ਸਿੰਘ, ਛੋਟੀ ਭੈਣ ਇੰਦਰਜੀਤ ਕੌਰ, ਅੱਡ ਹੋ ਗਏ ਸੀ। ਕਿਹਾ ਵੀ ਉਹਨੂੰ ਕਹਿੰਦੇ ਬਾਈ ਸੋ ਵੱਡੇ ਭਰਾ ਨੂੰ ਵੀ ਮੇਰਾ ਜੀ ਕਰਦਾ ਇੱਕ ਰਸ ਬੈਠ ਕੇ ਰਸ ਲਵਾਂ 40-40 ਦਿਨ ਭਜਨ ਕਰਾਂ। ਉਹਨੇ ਕਿਹਾ ਹੋਰ ਥੋੜ੍ਹੀ ਬਾਣੀ ਪੜ੍ਹਦਾ ਤੂੰ, ਨਾਲੇ ਕੰਮ ਆਪਾਂ ਕਰੀ ਜਾਣੇ, ਹੁਣ ਅੱਡ ਹੋ ਗਏ ਹਾਂ, ਮੈਨੂੰ ਇਕੱਲੇ ਨੂੰ ਵੀ ਔਖਾ, ਹੁਣ ਜੀ ਪੜ੍ਹੀ ਨਹੀਂ। ਉਹ ਜਿਹੜਾ ਰਸ ਹੁੰਦਾ ਨਾ ਇੱਕ ਰਸ ਬੈਠ ਕੇ, ਅਤੇ ਫਿਰ ਉਹਨੇ ਕਿਹਾ ਵੀ ਕਰ ਲਓ। ਉੱਥੇ ਘਰ ਵਿੱਚ ਫਿਰ ਮਹਾਂਪੁਰਸ਼ਾਂ ਨੇ ਗੁਪਤਵਾਸ ਹੋ ਜਾਣਾ, ਰਾਤ ਨੂੰ ਨਿਕਲਦੇ ਹੁੰਦੇ 10 ਵਜੇ ਕਿਰਿਆ ਕਰਨ ਵਾਸਤੇ, ਸਰੀਰ ਭੁੱਖਣ ਪਾਣੀ ਰਹੇ, ਪ੍ਰਸ਼ਾਦਾ ਰੱਖਿਆ, ਕਿਤੇ ਅੱਧਾ ਛਕਿਆ ਹੁੰਦਾ ਸੀ, ਉਹ ਦੱਸਦੇ ਹੁੰਦੇ ਸੀ। ਮਾਮਾ ਵੀਰ ਸਿੰਘ ਜੀ ਸੀ, ਉਹਨਾਂ ਨੂੰ ਮਾਮਾ ਜੀ ਕਹਿੰਦੇ ਹੁੰਦੇ, ਭੂਆ ਦੇ ਮਾਤਾ ਦੀ ਭੂਆ ਲੱਗਦੀ ਸੀ ਉਹਨਾਂ ਦੀ ਮਾਤਾ, ਨਾਨਕੇ ਕਥਾ ਹੋਣ ਕਰਕੇ। ਸੋ ਉਹਨਾਂ ਨੇ ਦੱਸਣਾ ਕਿ ਕਈ ਵਾਰ ਪ੍ਰਸ਼ਾਦਾ ਅੱਧਾ ਅੱਧੀ ਰੋਟੀ ਛਕੀ ਹੁੰਦੀ ਸੀ, ਕਈ ਵਾਰ ਉਵੇਂ ਪਈ ਹੁੰਦੀ ਸੀ, ਅਤੇ ਇੱਕ ਵਾਰ ਜਦੋਂ ਚਲੀਸਾ ਕੀਤਾ 10 ਕਿਲੋ ਭਾਰ ਘੱਟ ਗਿਆ ਸੀ ਬਾਬਾ ਜਰਨੈਲ ਸਿੰਘ ਜੋ ਬਾਹਰ ਆਏ 40 ਮਹੀਨੇ ਬਾਅਦ, ਮੰਜੇ 'ਤੇ ਬੈਠੇ ਗੱਲਾਂ ਬਾਤਾਂ ਕੀਤੀਆਂ ਨਾ ਸ਼ਾਮ ਨੂੰ, 10 ਕਿਲੋ ਭਾਰ ਘਟਿਆ ਵਾ ਸੀ, ਇੰਨਾ ਪਤਲਾ ਸੀ, ਇਹ ਤਪੱਸਿਆ ਕੀਤੀ। ਫਿਰ ਇੱਕ ਵਾਰ ਉਹਦੇ ਵੀ ਕਹਿੰਦੇ ਆਲਸ ਆਉਂਦੀ ਹੈ, ਸੂਲਾਂ ਲਿਆਏ ਬਾਹਰੋਂ, ਸੂਲਾਂ ਰੱਖ ਕੇ ਦੂਜਾ ਹੇਠਾਂ ਯੂਰੀਆ ਰੇ ਉਦੋਂ ਆ ਗਈ ਸੀ, ਅਤੇ ਉਹ ਯੂਰੀਆ ਰੇ ਵਾਲੀਆਂ ਬੋਰੀ ਪਾੜ ਕੇ ਅਤੇ ਸੂਲਾਂ ਥੱਲੇ ਰੱਖ ਕੇ ਅਤੇ ਉੱਤੇ ਉਹ ਵਿਛਾ ਕੇ ਫਿਰ ਬੈਠਣਾ ਵੀ ਨੀਂਦ ਨਾ ਆਵੇ ਮਹਾਂਪੁਰਸ਼ਾਂ ਨੇ। ਦੂਜਾ ਚਲੀਸਾ ਇਸ ਤਰ੍ਹਾਂ ਕੀਤਾ, ਤੀਜਾ ਚਲੀਸਾ ਜਿਹੜਾ ਉਹਦੇ ਮੀਂਹ ਪਿਆ ਸੀ ਜ਼ੋਰ ਦੀ, ਕੱਚੇ ਕੋਠੇ ਹੁੰਦੇ ਸੀ ਅਤੇ ਮਿੱਟੀ ਉੱਤੇ ਸਿੱਟੀ ਹੁੰਦੀ ਸੀ, ਜਦੋਂ ਮੀਂਹ ਪੈਣਾ ਅਤੇ ਰੋਡ ਆ ਕੇ ਮੂਹਰੇ ਰੋਡ ਵੀ ਵਿੱਚ ਆ ਡਿੱਗੇ ਨੇ, ਥੱਲੇ ਪਨਾਲੇ ਦੇ ਥੱਲੇ ਰੋਡ ਇਕੱਠੇ ਹੋ ਜਾਂਦੇ, ਉਹ ਰੋਡ ਚੁੱਕ ਕੇ ਪਨਾਲੇ ਦੇ ਕੋਲੋਂ ਅਤੇ ਉਹ ਚੁੱਕ ਕੇ ਉਹੀ 2-4 ਬੁੱਕ ਮਹਾਂਪੁਰਸ਼ਾਂ ਨੇ ਉੱਥੇ ਹੇਠਾਂ ਰੱਖ ਲਏ, ਉੱਤੇ ਉਹ ਬੋਰੀ ਵਿਛਾ ਕੇ ਅਤੇ ਬਹਿ ਜਾਣਾ। ਤੀਜਾ ਚਲੀ ਸਨ ਆਂਦੇ, ਮੈਂ ਜਦੋਂ ਤੀਜੀ ਵਾਰ ਬਾਹਰ ਆਏ ਮੈਂ ਕਿਹਾ ਵੀ ਦੇਖ ਭਾਈ ਜਰਨੈਲ ਸਿੰਘ ਕੀ ਤਾਂ ਬਹੁਤ ਕਸ਼ਟ ਆਇਆ। ਕਹਿੰਦੇ ਕੀ ਆਇਆ? ਕਹਿੰਦੇ ਮੈਂ ਕਿਹਾ ਵੀ ਤੂੰ ਤਾਂ ਬਹਿ ਗਿਆ ਅਤੇ ਮੈਨੂੰ ਪੁੱਛ ਮੁੜ ਕੇ ਮੇਰਾ ਕੀ ਹਾਲ। ਉੱਧਰੋਂ ਮਹਾਂਪੁਰਸ਼ ਚਲੀਸੇ 'ਤੇ ਬਹਿ ਗਏ, ਉੱਧਰੋਂ ਜਿਵੇਂ ਪਰਖ ਹੁੰਦੀ ਆ ਅਕਾਲ ਪੁਰਖ ਵੱਲੋਂ, ਕੋਈ ਸਾਰਾ ਕੰਮ ਖੇਤੀ ਦਾ ਉਹ ਸੰਭਾਲ ਲੈਂਦੇ ਵੀ ਤੂੰ ਭਜਨ ਕਰ, ਅਤੇ ਉਹ ਬੋਤੇ ਤੋਂ ਡਿੱਗ ਪਏ, ਉਸ ਪੱਠੇ ਲੈ ਕੇ ਆ ਰਹੇ ਸੀ ਬੋਤੇ 'ਤੇ ਬੈਠੇ ਹੋਏ ਭਾਈ ਵੀਰ ਸਿੰਘ ਜੀ, ਉਹ ਬੋਤਾ ਇੱਕਦਮ ਤੇਜ਼ ਹੋ ਗਿਆ ਅਤੇ ਉਹ ਥੱਲੇ ਡਿੱਗ ਪਏ, ਜੋ ਥੱਲੇ ਡਿੱਗੇ ਅਤੇ ਲੱਕ ਉਹਨਾਂ ਦਾ ਟੁੱਟ ਗਿਆ ਸੀ, ਉਹ ਮੰਜੇ 'ਤੇ ਪੈ ਗਏ। ਬੜਾ ਔਖਾ ਹੋਇਆ ਕੰਮ ਕਰ, ਮਹਾਂਪੁਰਸ਼ ਚਲੀਸੇ ਦੇ ਵਿੱਚ ਉਹ ਉੱਠ ਨਹੀਂ ਸਕਦੇ, ਜਦੋਂ ਆਏ ਦੱਸਿਆ ਵੀ ਬੜੇ ਔਖੇ, ਮਾਤਾ ਦਾ ਮਨ ਥੋੜ੍ਹਾ ਜਿਹਾ ਵੀ ਦੱਸਿਆ ਸੀ ਉਹਨਾਂ ਵੀ ਡੋਲ ਗਿਆ ਸੀ, ਮਾਤਾ ਕਹਿੰਦੀ ਕਿਸੇ ਨੇ ਕੋਈ ਕਰਤਾ ਲੰਘਦਾ ਜਿਵੇਂ, ਮਾਤਾ ਨਿਹਾਲ ਕੌਰ ਐਡੀ ਪੂਜਨੀਕ ਹੋ ਗਏ ਇੱਥੇ ਮਹਾਰਾਜ ਅੱਗੇ, ਤਾਂ ਹੀ ਬੇਨਤੀ ਕਰਨੀ ਵੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਉਹ ਮਾਮਾ ਵੀਰ ਸਿੰਘ ਜੀ ਨੇ ਦੱਸਿਆ ਵੀ ਦਰਸ਼ਨ ਸਿੰਘ, ਕਿਉਂਕਿ ਮੇਰਾ ਚਾਅ ਸੀ ਮੈਂ ਉਹਨਾਂ ਕੋਲ ਬੈਠ ਕੇ ਘੰਟੇ ਘੰਟੇ ਸੁਣਦਾ ਹੁੰਦਾ ਸੀ ਗੱਲਾਂ, ਜਦੋਂ ਸਿਆਣਾ ਹੋ ਗਿਆ ਥੋੜ੍ਹਾ ਜਿਹਾ ਵੱਡਾ ਹੋ ਗਿਆ,
ਅਤੇ ਉਹਨਾਂ ਦੱਸਿਆ ਵੀ ਮਾਤਾ ਜੀ ਡੋਲ ਗਏ, ਕਹਿੰਦੇ ਕੋਈ ਪੁੱਛ ਪਾਛ ਹੀ ਕਢਾ ਲਈਏ। ਉਹ ਤਾਂ ਸਿਮਰਨ ਭਜਨ ਇੰਨਾ ਕਰੀ ਜਾਂਦੇ ਕਿ ਇਹਨੇ ਕੋਈ ਕਰਤਾ ਲੱਗਦਾ ਵਾ ਵੀ ਮੇਰਾ ਲੱਕ ਟੁੱਟ ਗਿਆ, ਘਰੇ ਕੁਝ ਨਹੀਂ, ਭੰਗ ਭੁੱਜਦੀ, ਪੱਠੇ ਸੁੱਕ ਗਏ, ਬੁਰਾ ਹਾਲ ਹੋ ਗਿਆ, ਪਸ਼ੂ ਬਿਮਾਰ ਹੋ ਗਏ। ਕਹਿੰਦੇ ਵੀ ਉਦੋਂ ਬਾਬਾ ਜਰਨੈਲ ਸਿੰਘ ਦਾ ਚਲੀਸਾ ਪੂਰਾ ਹੋ ਗਿਆ ਅਤੇ ਮਹਾਂਪੁਰਸ਼ ਮੰਜੇ 'ਤੇ ਬੈਠੇ ਸੀ ਅਤੇ ਮੇਰੀਆਂ ਮੈਨੂੰ ਆ ਕੇ ਨਮਸਕਾਰ ਕੀਤੀ ਵੀ ਕੋਈ ਨਹੀਂ ਤੂੰ ਠੀਕ ਹੋ ਜਾਣਾ, ਘਬਰਾ। ਕਹਿੰਦੇ ਮੈਂ ਕਿਹਾ ਮਾਤਾ ਨੇ ਆਗਰ, ਕਹਿੰਦੇ ਮਾਤਾ ਜੀ ਇਹ ਹੁਣ ਤਾਂ ਇੱਕ ਵਾਰ ਬਚਨ ਕਰ ਦਿੱਤਾ ਵਾ, ਤੁਸੀਂ ਮੇਰੇ ਪੂਜਨੀਕ ਮਾਤਾ ਜੀ ਹੋ, ਹੁਣ ਬਚਨ ਕਰਦਾ, ਦੂਜੀ ਵਾਰ ਇਹ ਬਚਨ ਨਹੀਂ ਜੇ ਕਰਨਾ। ਅਜੇ ਤਾਂ ਵੀਰ ਸਿੰਘ ਦਾ ਬਾਈ ਦਾ ਲੱਕ ਹੀ ਟੁੱਟਿਆ ਨਾ, ਅਤੇ ਪਸ਼ੂ ਬਿਮਾਰ ਹੋਏ ਨੇ, ਪੱਠੇ ਸੁੱਕ ਗਏ ਨੇ, ਅਜੇ ਤਾਂ ਇੰਨਾ ਹੀ ਹੋਇਆ ਨਾ, ਜੇ ਅਸੀਂ ਦੋਵੇਂ ਮਰ ਵੀ ਜਾਈਏ ਨਾ, ਤੇਰੇ ਪੁੱਤ ਦੋਵੇਂ ਮਰ ਵੀ ਜਾਈਏ ਇਸ ਸਮਾਂ, ਤਾਂ ਵੀ ਪੁੱਛਾਂ ਵਾਲੇ ਕੋਲ ਨਹੀਂ ਜਾਣਾ, ਪੁੱਛ ਨਹੀਂ ਕੱਢਣੀ, ਅਕਾਲ ਪੁਰਖ ਦਾ ਨਾਮ ਜਪਣਾ ਵਾ, ਏਡੀ ਪਰਪੱਕਤਾ ਸੀ। ਫਿਰ ਆਉਂਦੇ ਥੋੜ੍ਹੇ ਜਿਹੇ ਦਿਨ ਹੋਏ ਮਹਾਂਪੁਰਸ਼, ਭਾਈ ਵੀਰ ਸਿੰਘ ਜੀ ਕਹਿੰਦੇ ਮੈਂ ਵੀ ਠੀਕ ਹੋ ਗਿਆ ਸਰ, ਮੈਂ ਵੀ ਇੰਨੀ ਭੁੱਖਾ ਰਹਿ ਕੇ, ਤੁਸੀਂ ਤਪੱਛਿਆ ਕਹੋ ਕੁਛ ਮਿਲਿਆ ਵੀ ਹੈ? ਮੈਂ ਤਾਂ ਪੁੱਛ ਬੈਠਾ ਇੱਕ ਦਿਨ, ਡਰਦਾ ਡਰਦਾ ਵੀ ਕੁਝ ਪ੍ਰਾਪਤੀ ਵੀ ਹੋਈ ਆ ਜਰਨੈਲ ਸਿੰਘ। ਕਹਿੰਦੇ ਵੀ ਥੋੜ੍ਹਾ ਜਿਹਾ ਵੀਰਾਸ 'ਚ ਆਏ, ਕਹਿਣ ਲੱਗੇ ਵੀ ਬਾਈ ਗੱਲ ਇਹ ਆ ਵੀ ਅੱਜ ਮੈਂ ਤੈਨੂੰ ਦੱਸ ਦਿੰਦਾ ਵਾਂ, ਇਦੋਂ ਬਾਅਦ 'ਚ ਮੈਂ ਕੋਈ ਸ਼ਕਤੀ ਵਿਖਾਉਣੀ ਨਹੀਂ ਚਾਹੁੰਦਾ, ਮੈਂ ਆਪਦੀ ਬੰਦਗੀ ਨੂੰ ਪਲੱਸ ਹੀ ਰੱਖਣਾ ਚਾਹੁੰਦਾ ਵਾਂ, ਮੈਂ ਪੂਜਾ ਨਹੀਂ ਕਰਾਉਣੀ ਕਿਸੇ ਤੋਂ, ਕਿਸੇ ਧਰਮ ਲੇਖੇ ਲੱਗੇ ਬੰਦਗੀ। ਅੱਜ ਤੂੰ ਮੈਨੂੰ ਕਿਹਾ ਅਤੇ ਅੱਜ ਮੈਂ ਤੈਨੂੰ ਦੱਸ ਦੇਣਾ, ਇਸ ਤੋਂ ਬਾਅਦ ਮੈਨੂੰ ਇਹੋ ਜਿਹਾ ਸਵਾਲ ਨਾ ਕਰੀ ਅਤੇ ਨਾ ਮੈਂ ਦੱਸਣਾ ਵਾ ਕੋਈ ਗੁਪਤ ਭੇਦ, ਤਾਂ ਕਿ ਤੇਰਾ ਭਰੋਸਾ ਵੱਧ ਜਾਵੇ ਬੰਦਗੀ ਕਰਨ ਨਾਲ ਪ੍ਰਾਪਤੀ ਹੁੰਦੀ, ਐਵੇਂ ਨਹੀਂ ਕਿ ਕੋਈ ਸੱਚੇ ਦਿਲ ਨਾ ਕਰ। ਕਹਿੰਦੇ ਵੀ ਮੈਂ ਮੇਰੇਥੋਂ ਬਚਨ ਲੈ ਲਿਆ ਵੀ ਮੈਂ ਫਿਰ ਨਹੀਂ ਤੈਨੂੰ ਕਹਿੰਦਾ, ਫਿਰ ਨਹੀਂ ਪੁੱਛਦਾ। ਫਿਰ ਕਹਿੰਦੇ ਸੁਣ, ਫਿਰ ਮਹਾਰਾਜ ਦੀ ਅਕਾਲ ਪੁਰਖ ਦੀ ਇੰਨੀ ਕੁ ਕਿਰਪਾ ਹੋ ਗਈ ਆ, ਇਹ ਸਿਮਰਨ ਭਜਨ ਕਰਨ ਨਾਲ ਆਪਣੇ ਇਲਾਕੇ ਵਿੱਚ, ਆਪਣੇ ਏਰੀਏ ਵਿੱਚ ਜਿੰਨੇ ਪਿੰਡ ਨੇ, ਜਿੰਨੇ ਸ਼ਹਿਰ ਨੇ, ਉਹਨਾਂ ਵਿੱਚ ਜੋ ਕੋਈ ਕੁਦਰਤੀ ਜਨਮ ਮੌਤ ਕਿਸੇ ਦੀ ਹੋਣੀ ਹੁੰਦੀ ਹੈ ਨਾ, ਕੁਦਰਤੀ ਆਫਤ, ਉਹ ਮੈਨੂੰ 8 ਪੈਰ ਪਹਿਲਾਂ ਪਤਾ ਲੱਗ ਜਾਂਦਾ, 8 ਪੈਰ 24 ਘੰਟੇ ਕਹਿੰਦੇ ਪਹਿਲਾਂ ਪਤਾ ਲੱਗ ਜਾਂਦਾ ਹੈ। ਬੰਦਗੀ ਕਰਨੀ ਬਹੁਤ ਔਖੀ, ਸ਼ਾਇਦ ਇਸੇ ਕਰਕੇ ਔਖੀ ਵੀ ਯੋਗੀ ਲੋਕ ਵੱਡੇ ਵੱਡੇ ਇਹਨਾਂ ਰਿਧੀਆਂ ਸਿੱਧੀਆਂ 'ਚ ਫਸ ਕੇ ਅਤੇ ਲੋਕਾਂ ਨੂੰ ਦੱਸ ਕੇ ਪੂਜਾ ਕਰਾਉਣ ਲੱਗ ਪੈਂਦੇ ਨੇ। ਫਿਰ ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਵੀ ਚਾਲੇ ਥੇ ਹਰ ਮਿਲਣ ਕੋ ਬੀਚਿਆ ਅਟਕੇ ਉਚੀਤ, ਚੱਲੇ ਤਾਂ ਘਰੋਂ ਸੀਗੇ ਮਿਲਣ ਵਾਸਤੇ ਰੱਬ ਨੂੰ, ਪਰ ਜਦੋਂ ਇਹ ਚੀਜ਼ਾਂ ਆਈਆਂ ਰਿਧੀਆਂ ਸਿੱਧੀਆਂ ਸ਼ਕਤੀਆਂ, ਫਿਰ ਇਹ ਵਿਖਾ ਕੇ ਲੋਕਾਂ ਤੋਂ ਪੂਜਾ ਕਰਾਉਣ, ਫਿਰ ਰੱਬ ਨਹੀਂ ਮਿਲਦਾ, ਰਿੱਧ ਸਿੱਧ ਅਵਰਾ ਸਾਦ ਹੋ ਜਾਂਦਾ, ਉਹ ਸਵਾਦ ਹੋਰ ਹੈ, ਗੁਰੂ ਪਰਮੇਸ਼ਰ ਦੇ ਦਿਦਾਰੇ ਨਹੀਂ ਹੁੰਦੇ ਫਿਰ, ਅਤੇ ਜਿਨ੍ਹਾਂ ਨੂੰ ਦਿਦਾਰੇ ਹੋ ਜਾਂਦੇ, ਥਾਪੜਾ ਮਿਲ ਜਾਂਦਾ, ਉਹ ਫਿਰ ਵੱਡਿਆਂ ਵੱਡਿਆਂ ਖੱਬੀ ਖਾਨਾਂ ਦੀਆਂ ਕੰਧਾਂ ਹਿਲਾਉਣ ਦੇ ਜਾਲ ਮਰਾਜ ਦੀਆਂ ਪਾਰਲੀਮੈਂਟ ਵਿੱਚ ਬੈਠਿਆਂ ਨੂੰ ਸੋ ਕੰਬਣ ਲਾ ਦਿੰਦੇ ਨੇ, ਉਹ ਜਿਹੜੇ ਟੈਕੇ ਬੰਦਗੀ ਕਰਦੇ ਨੇ ਸੂਰਬੀਰ, ਉਹੀ ਸੂਰਬੀਰ ਨੇ, ਤਿੱਥੇ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ, ਤਾਂ ਹੀ ਜਪਜੀ ਸਾਹਿਬ ਵਿੱਚ ਕਿਹਾ ਸੀ ਉੱਥੇ ਜੋਧਾ ਮਹਾਬਲੀ ਸੂਰਮਾ ਹੋ ਜਾਂਦਾ ਵਾ, ਇਹ ਦਰਜੇ ਨੇ ਸੂਰਮੇ ਦੇ, ਜਿੱਥੇ ਵਾਹਿਗੁਰੂ ਦਾ ਰਾਮ ਨਾਮ ਹੀ ਰਹਿ ਜਾਂਦਾ ਹੈ, ਨਾਮ ਦਾ ਰਸ, ਉਹ ਨਹੀਂ ਫਿਰ ਕਿਸੇ ਤੋਂ ਡਰਦਾ, ਰੱਬ ਦਾ ਰੂਪ ਹੋ ਜਾਂਦਾ, ਨਿਰਭਉ ਹੋ ਜਾਂਦਾ। ਇਹ ਅਵਸਥਾ ਮਹਾਂਪੁਰਸ਼ਾਂ ਨੇ ਆਪਣੀ ਬਣਾ ਲਈ ਸੀ। ਕਹਿਣ ਲੱਗੇ ਵੀ ਅੱਜ ਦੱਸਦਾ, ਕਹਿੰਦੇ ਮੈਂ ਸੁਣਿਆ, ਮੈਂ ਕਿਹਾ ਮੈਂ ਸਵਾਲ ਨਹੀਂ ਕਰਦਾ, ਇਦੋਂ ਬਾਅਦ 'ਚ। ਕਹਿੰਦੇ ਵੀ ਆਪਣਾ ਜਿਹੜਾ ਵੱਡਾ ਛੱਪੜ ਆ ਨਾ ਰੂਪਾ ਪੱਤੀ ਵਾਲਾ, ਹੁਣ ਉੱਥੇ ਅੱਜ ਸੰਤ ਖਾਲਸਾ ਸਟੇਡੀਅਮ ਬਣਿਆ ਹੋਇਆ ਸਾਧ ਸੰਗਤ ਜੀ, ਉੱਥੇ ਹੀ ਲੰਗਰ ਚੱਲਣਾ, ਹੁਣ ਇਕੱਠ ਆ ਨਾ, ਅੱਜ ਲੰਗਰ ਉੱਥੇ ਹੀ ਚੱਲਣਾ ਵਾ ਅਤੇ ਦਾਣਾ ਮੰਡੀ 'ਚ ਇਕੱਠ ਆ ਅੱਜ 2 ਜੂਨ। ਔਰ ਉਹ ਸਟੇਡੀਅਮ ਉੱਥੇ ਬਣਿਆ ਸੰਤ ਖਾਲਸਾ, ਸਾਰਾ ਛੱਪੜ ਭਰ ਕੇ ਅਸੀਂ, ਮੈਂ ਵੀ ਆਪਣੇ ਦਸਵੰਧ ਵਿੱਚੋਂ ਵੱਧ ਤੋਂ ਵੱਧ ਮਾਇਆ ਦਿੱਤੀ ਸੀ, ਉਦੋਂ ਮੈਨੂੰ ਯਾਦ ਹੈ, ਮਹਾਂਪੁਰਖਾਂ ਦੀ ਯਾਦ ਵਿੱਚ ਸਟੇਡੀਅਮ ਬਣ ਰਿਹਾ ਵਾ, ਸਭ ਤੋਂ ਵੱਧ ਟਰਾਲੀਆਂ ਦੀ ਸੇਵਾ ਮਹਾਰਾਜ ਦੀ ਕਿਰਪਾ ਨਾਲ ਮੈਂ ਦਿੱਤੀ ਸੀ, ਉੱਥੇ 2500 ਤੋਂ ਵੱਧ ਟਰਾਲੀ ਡਿੱਗੀ ਸੀ, ਟਰਾਲਾ ਜਿਹੜਾ ਮਿੱਟੀ ਦਾ ਉੱਥੇ 3000 ਦੇ ਕਰੀਬ ਮੇਰਾ ਖਿਆਲ। ਸੋ ਕਹਿਣ ਦਾ ਭਾਵ, ਕਹਿੰਦੇ ਵੀ ਉਹ ਜਿਹੜਾ ਛੱਪੜ ਉੱਥੇ ਸੀ ਬਹੁਤ ਵੱਡਾ ਟੋਭਾ, ਅਤੇ ਅੱਧਾ ਪਿੰਡ ਉੱਥੇ ਮੱਝਾਂ ਨਵਾਉਣ ਆਉਂਦਾ ਸੀ ਗਰਮੀਆਂ 'ਚ। ਕਹਿੰਦੇ ਬਾਈ ਸੁਣ, ਉੱਥੇ 2 ਝੋਟੇ ਫਲਾਨਿਆਂ ਫਲਾਨਿਆਂ ਨੇ ਰੱਖੇ ਆ ਨਾ ਸਾਨ, ਉਹ ਵੀ ਨਵਾਉਣ ਆਉਂਦੇ ਆ,
ਉਹ ਆਉਂਦੇ ਸੀ ਜ਼ਿਮੀਂਦਾਰ ਵੱਖੋ ਵੱਖਰੇ ਟਾਈਮ ਵੀ ਇਹ ਕਿਉਂਕਿ ਸਾਨ ਭਿੜ ਪੈਂਦੇ ਹੁੰਦੇ ਨੇ ਅਤੇ ਜਦੋਂ ਭਿੜਦੇ ਫਿਰ ਇਹਨਾਂ ਦੇ ਵਿੱਚ ਕੋਈ ਹਟਾ ਨਹੀਂ ਸਕਦਾ ਇਹਨਾਂ ਆਪਣਾ ਜ਼ੋਰ ਲਾ ਕੇ ਹਟਦੇ ਹੁੰਦੇ ਉਹ ਭਾਵੇਂ ਬੇਟਾਈਮ ਲਿਆਉਂਦੇ ਸੀ ਇਕੱਠੇ ਨਹੀਂ ਲਿਆਉਂਦੇ ਸੀ ਜੇ ਲਿਆਉਂਦੇ ਸੀ ਇੱਕ ਦੂਜੇ ਬੰਨੇ ਟੋਭੇ ਦੇ ਇੱਕ ਦੂਜੇ ਬੰਨੇ ਵੀ ਇਕੱਠੇ ਨਹੀਂ ਕਹਿੰਦੇ ਸੁਣ ਮੈਨੂੰ ਆਉਂਦੇ ਦੱਸਿਆ ਮਹਾਂਪੁਰਖਾਂ ਦੇ ਭਰਾ ਕਹਿੰਦੇ ਮੈਨੂੰ ਆਉਂਦੇ ਵੀ ਕੱਲ੍ਹ ਨੂੰ ਉਹ ਟੋਭੇ ਦੇ ਵਿੱਚ ਸ਼ਾਮ ਨੂੰ ਦੋ ਝੋਟੇ ਇਕੱਠੇ ਆ ਜਾਣੇ ਆ ਉਹ ਜ਼ਿਮੀਂਦਾਰਾਂ ਦੇ ਉਹ ਛੁੱਟ ਜਾਣੇ ਉਹਨਾਂ ਤੋਂ ਭਿੜਦੇ ਭਿੜਦੇ ਉਹ ਵਿੱਚ ਛੱਪੜ ਦੇ ਡੂੰਘੇ ਥਾਂ ਜਾ ਕੇ ਡੁੱਬ ਜਾਣੇ ਆ ਝੋਟਿਆਂ ਦੀ ਮੌਤ ਹੋ ਜਾਣੀ ਅਤੇ ਸਾਰਾ ਪਿੰਡ ਉੱਥੇ ਇਕੱਠਾ ਹੋ ਵੇਖਣ ਵਾਸਤੇ ਉਹਨਾਂ ਨੂੰ ਮਥਾਂ ਕੱਢਣਾ ਜਾਂ ਆਹ ਕੁਝ ਹੋਣਾ ਹੈ ਕੱਲ੍ਹ ਸ਼ਾਮ ਨੂੰ ਅੱਜ ਸ਼ਾਮ ਹੈ ਨਾ ਕੱਲ੍ਹ ਸ਼ਾਮ ਨੂੰ ਕਹਿੰਦੇ ਵੀ ਉਹ ਗੱਲ ਵੀ ਅਗਲੇ ਰੌਲਾ ਪੈ ਗਿਆ ਹੋ ਕੇ ਆ ਗਏ ਜੀ ਉੱਥੇ ਪਹੁੰਚੋ ਝੋਟੇ ਡੁੱਬ ਗਏ ਆ ਜੀ ਮੈਂ ਵੀ ਕਹਿੰਦੇ ਟੁੱਟਿਆ ਜਿਹਾ ਸਾਈਕਲ ਸੀ ਇੱਥੋਂ ਕੋਠਿਆਂ ਤੋਂ ਖੇਤਾਂ 'ਚ ਘਰ ਸੀ ਉੱਥੋਂ ਕਹਿੰਦੇ ਸਾਈਕਲ ਚੁੱਕ ਕੇ ਮੈਂ ਵੀ ਦੌੜਿਆ ਵੀ ਦੇਖ ਕੇ ਆਉਂਦੇ ਜੀ ਉਹ ਮੇਰੇ ਜਾਣਦੇ ਨੂੰ ਸਾਰਾ ਪਿੰਡ ਉਸ ਛੱਪੜ ਦੇ ਕਿਨਾਰਿਆਂ 'ਤੇ ਇਕੱਠਾ ਹੋਇਆ ਵੀ ਝੋਟੇ ਡੁੱਬ ਗਏ ਜੀ ਕੱਢੋ ਬੁਰਾ ਹਾਲ ਉੱਥੇ ਲੋਕਾਂ ਨੇ ਡੂੰਘੇ ਪਾਣੀ ਵਿੱਚ ਉਹਨਾਂ ਨੂੰ ਬੜੇ ਭਾਰੇ ਹੁੰਦੇ ਲੱਤਾਂ ਨੂੰ ਰੱਸੇ ਪਾ ਪਾ ਚੁੱਭੇ ਲਾ ਲਾ ਅਤੇ ਉਹਨਾਂ ਨੂੰ ਖਿੱਚਿਆ ਕੱਢਿਆ ਸਾਰਾ ਪਿੰਡ ਉੱਥੇ ਇਕੱਠਾ ਕਹਿੰਦੇ ਮੈਂ ਆ ਕੇ ਨਮਸਕਾਰ ਕੀਤੀ ਮਹਾਂਪੁਰਸ਼ਾਂ ਨੂੰ ਕਹਿੰਦੇ ਦੇਖ ਲਿਆ ਨਹੀਂ ਯਾਰ ਕਹਿਣ ਦਾ ਭਾਵ ਪਹਿਲਾਂ ਹੀ ਇੰਨਾ ਪਤਾ ਲੱਗ ਜਾਂਦਾ ਸੀ ਅਤੇ ਉਸ ਮਹਾਂਪੁਰਸ਼ ਨੂੰ ਫੜਨਾ ਹਰਾਉਣਾ ਕੋਈ ਸੌਖੀ ਗੱਲ ਸੀ ਸਾਧ ਸੰਗ ਅਤੇ ਬਾਅਦ ਵਿੱਚ ਹਜੇ ਟਕਸਾਲ ਦੇ ਮੁਖੀ ਨਹੀਂ ਬਣੇ ਸੀ ਉਦੋਂ ਦਮਦਮੀ ਟਕਸਾਲ ਦੇ ਮੁਖੀ ਨਹੀਂ ਬਣੇ ਸੀ ਅਜੇ ਉਹ ਇਹ ਤਪੱਛਿਆ ਦਾ ਫਲ ਉਹ ਮਹਾਂਪੁਰਸ਼ ਮਰਦੇ ਮੁਜਾਹਿਦ ਸੋ ਮਹਾਂਬਲੀ ਯੋਧੇ ਸ਼੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੇ ਕੌਮ ਨਾਲ ਵਿਸ਼ਵਾਸਘਾਤ ਹੋਇਆ ਧੋਖਾ ਹੋਇਆ 1947 ਵਿੱਚ ਅਤੇ ਇਹ ਰੂਹ ਨੂੰ ਵੀ ਮਹਾਰਾਜ ਜੀ ਨੇ ਭੇਜ ਦਿੱਤਾ ਸੀ ਇੱਥੇ ਸਮੇਂ ਦੀ ਸਮਾਪਤੀ ਹੈ ਖੁੱਲ੍ਹੀ ਕਥਾ ਮਹਾਰਾਜ ਕਿਰਪਾ ਕਰਨ ਥੋੜ੍ਹਾ ਜਿਹਾ ਵਿਚਾਰ ਸੀ ਇਤਿਹਾਸ ਦੀ ਕਥਾ ਕਰਾਂਗੇ ਚਲੋ ਖੁੱਲ੍ਹੇ ਵਿਚਾਰ ਨੇ ਮਹਾਰਾਜ ਕਿਰਪਾ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮਤ ਬਖਸ਼ਣੀ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਦਾਂ ਹੀਆਂ ਰਾਗ ਰਤਨ ਪਰਵਾਰ ਪਰੀ ਆ ਸ਼ਬਦ ਗਾਵਣੇ ਆਈ ਆ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋ

ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ।

ਨਾਨਕ ਤਹਿ ਸੁਖੋ ਆ ਤਿਤ ਕਰਾਂ ਨ ਹੱਦ ਵਾਜੇ। ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਠ ਮੁਹੱਲਾ ਪੰਜਵਾਂ, ਗੁਰ ਕਾ ਸ਼ਬਦ ਕੁਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮਨ ਲਾਗਾਉ, ਜਮਲ ਜੈਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਪਾਠ ਪਰੇ ਮਨ ਨਿਰਮਲ ਪੂਰਨ ਪੁਰਖ ਵਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ, ਤਾਂ ਕੀ ਸੇਵ ਨ ਵਰਤੀ ਜਾਸੀ, ਅੰਧ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ।

ਪੂਰਾ ਭੇਟਿਆਂ ਜਿਨ ਬਣਤ ਬਣਾਈ ਰਾਮ ਨਾਮੇ ਔਖਾ ਦੀਆ ਇੱਕ ਲਿਵਲਾਈ ਰੱਖ ਲਈ ਇੱਕ ਰੱਖਣ ਹਾਰ ਸਭ ਤੇ ਆਦਿ ਮਟਾਈ ਕਹੁ ਨਾਨਕ ਕਿਰਪਾ ਭਈ ਪ੍ਰਭੈ ਸਹਾਇ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਬੜਾ ਹੋਣਾ ਤੂੰ ਨਹਿ ਟੁਟੈ ਨਿਕਲ ਜਾਹੀ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵ ਚਿਤਵਨੀ

ਗਾਵੋ ਸੋਹਿਲਾ ਸਿਮਰ ਸਿਰਜਨ ਹਰ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ ਹੁਮਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ।

ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ ਰਾਗਾ ਸਾਹਿਬ ਮਹੱਲਾ ਪਹਿਲਾ ਛੇ ਅਕਹਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕੋ ਬਾਬਾ ਜੈ ਕਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਵਿਸਵ ਚਸਿਆ ਘੜਿਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਵਾਲੇ ਆਲੋ ਪਵਨ ਚਵਨੋ ਕਰੇ ਸਗਲ ਬਨ ਰਾਏ ਫੂਲਾਂ ਜੋਤੀ ਤੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸਦਵਾ ਜਨ ਤੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੇ ਸਹਿਸ ਪਦ ਬਿਮਲ ਨਨ ਇਕ ਪਦ ਗੰਧਿਰ ਸਹਿਸ ਤਬ ਗੰਧ ਉਚਲ ਤਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਰੋ ਅੰਨ ਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾਗੌੜੀ ਪੂਰਬ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੌਤ ਪੁੰਨ ਵੱਡਾ ਰਹਾਉ

ਜਿਉਂ ਜਿਉਂ ਚਲੈ ਚੁਬਹਿ ਦੁੱਖ ਪਾਵਹਿ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰੱਖ ਰੱਖ ਬੜ ਵੱਡਾ ਹੈ

ਇਹਾਂ ਖਟ ਚਲੋ ਹਰਲਾਹ ਆਗੈ ਬਸਨ ਸੁਹੇਲਾ ਔਰ ਘਟੈ ਦਿਨਸਰਾ ਨਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਤੂੰ ਆਏ ਸੋਇ ਬਿਹਾਜੋ ਹਰ ਗੁਰ ਤੇ ਮਨ ਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਤਾਤ ਸ਼ਰਧਾ ਮਨ ਕੀ ਨਾਨਕ ਦਾਸ ਇਹ ਹੈ ਸੁਖ ਮੰਗੈ

Pani, sobat, bapak,

ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਦੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚਾਏ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾ ਰਹਿਣ ਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਈ ਤੱਕ ਨ ਚੱਲਾ ਨਾਲ ਕਿਵ ਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਇ ਚਲਣਾ ਉਹ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾ ਹੁਮ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਚ ਕਰੀ ਤਨ ਖੇਹ ਗਾਵੇ ਕੋ ਜੀ ਲੈ ਪ੍ਰਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਕਾ ਹਾਦਰਾ ਹਦੂਰ ਕਥ ਨ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਵਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸਿਆ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਭਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸਾ ਦਰਬਾਰ ਮਾਹ ਕੇ ਬੋਲਣ ਬੋਲੀ ਹੈ ਜਿਤ ਤੋਂ ਧਰੇ ਪਿਆਰ ਮਰਤ ਵੇਲਾ ਸਤ ਨਾ ਉਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਕਤ ਦੁਆਰ ਨਾਨਕੀ ਵੈ ਜਾੜੀਏ ਸਭ ਆਪੇ ਸੱਚੇ ਅਰਥ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਮਨੋਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁੜੀਐ ਮਰਨ ਕੀ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਅੰਕਾ ਇੱਕ ਦਾਤਾ ਉਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਈ ਕਰੀ ਜੇ ਤੀ ਸਿਰ ਟੋ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਅੰਕਾ ਇੱਕ ਦਾਤਾ ਉਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਿਸੋਣੀ ਹੋਰ ਨਵਾਖੰਡਾ ਵਿੱਚ ਜਾਣੀ ਨਾਲ ਚੱਲੈ ਸਭ ਕੋਈ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦ ਨਾਵੀ ਤਾਂ ਵਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋ ਨ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਰਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦੋ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਭਾਵੇ ਬਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨਾ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਰਸਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੀਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਰ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੈ ਦੁਰਗਹਿਮਾਨ ਪੰਚੇ ਸੋਹੈ ਹਦਰ ਰਾਜਾਨ
पंचा का गुरु इख्तियार न होंदी को कह करै विचार करते कह करणा नाहि संभार धौल धर्म दया का पूत संतोख था प्रकिया जिन सूत जे को बुझा हो वैश्चियाल तबला उपर किता भार ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਭ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤੜ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਹੋ ਕੀਤਾ ਪਸਾਵੇ ਕੋ ਕਵਾਉ ਤਿਸਤੇ ਹੋ ਲੱਕ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁੱਖ ਵੇਦ ਪਾਠ ਸੰਖ ਯੋਗ ਮਨਣਾ ਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਸੰਖ ਮੁੱਲ ਵਿਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਕੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗੜਬੜ ਹੱਤੇ ਅਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਪਰਾਹਿ ਸੰਖ ਮਲੇਸ਼ ਮਲ ਪਾਖਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਖ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਸ ਸੰਯੋਗ ਵਿਖਾੜੋ ਜਿਨ ਹੇ ਲਿਖੇ ਤੇ ਸਰਣਾਹੇ ਜੇ ਪਰਮਾਹਿ ਤਿਵਤੇ ਪਾਏ ਜੇਤਾ ਕੀਤਾ ਤੇਤਾ ਨਾਵਣ ਨਾਵੈ ਨਾਹੀ ਕੁਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਊਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰਨਾ ਲਿਕਲਾ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਵੋ ਤੀਰਥ ਤਪਦਿਆ ਦਾਦਾ ਨੂੰ ਜੀ ਕੋ ਪਾਵੈ ਤਿਲਕਾ ਮਾਣ ਸੁਣੇ ਅਮਨ ਅਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨ ਹੋਏ ਸਵਸਤਾਦ ਬਾਣੀ ਬ੍ਰਹਮਾਉ ਸਤਿ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਰਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੂ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿਵਸਾ ਲਾਹੀ ਕਿ ਵਰਨਿਕ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਸ ਆਗਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਸ ਸਹਿ ਸੋ ਅਠਾਰਾਂ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾਂ ਲਿਖਿਆ ਲੇਖਾ ਹੋ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ ਨਦੀ ਆ ਤੈ ਵਾਹ ਪਵੈ ਸਮੁੰਦ ਨਾ ਜਾਣੀ ਹਸਮੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰਹੁ ਨਾ ਵਿਸਰੈ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੈ ਕਿਆ ਮਨਵੰਤੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਭਾਰ ਅਭਾਰ ਅੰਤ ਕਾਰਨ ਕੀਤੀ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਬਹੁਤਾ ਹੋਏ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਵੜੂਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤਮਾਈ ਕੀਤੀ ਮੰਗਾ ਹਜੂਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਟਹਿ ਵਿਕਾਰ ਕੀਤੇ ਲੈ ਲੈ ਕਿਰਪਾਹੇ ਕੀਤੇ ਮੂਰਖਾਹੀ ਖਾਹੇ ਕੀਤੇ ਅਦੁੱਖ ਭੁਗ ਸਦ ਮਾਰ ਇਹ ਭੇਦਾ ਤੇਰੀ ਦਾ ਤਾਰੂ ਬੰਦ ਕਲਾਸੀ ਭਾਣੈ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੈ ਹਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਅਮੁੱਲ ਆਵਹਿ ਮੁੱਲਾ ਜਾਹੀ ਮੁੱਲ ਭਾਏ ਮੁੱਲਾ ਸਮਾਹੀ ਮੁੱਲ ਧਰ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸੀ ਸਿਮਰਣੀ ਸਾੜ ਮੁੱਲ ਕਰ ਮੁੱਲ ਫਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ
ਆਖੇ ਵੀਤ ਪਾਠ ਪੁਰਾੜੂ ਆਖੇ ਪੜਿਕਰਾ ਵਿਖੇ ਆੜੂ ਆਖੇ ਬ੍ਰਹਮੇ ਆਖੇ ਇੰਦੂ ਆਖੇ ਗੋਪੀ ਚਾ ਗੋਬਿੰਦੂ ਆਖੇ ਈਸਰੇ ਆਖੇ ਸਿੱਧੂ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੰਡਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖਣ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਲ ਕੇ ਅਸਰਗਾ ਵਾਰਾਗਾ ਵਾਰੂ ਸੋ ਦਰ ਕੇ ਹਸੂ ਕਰਕੇ ਹਾਜਤ ਬਸਰਬ ਸੰਭਾਲੀ ਬਾਜੀ ਨਾਦ ਅਨੇਕਾਂ ਸੰਕਾ ਕੀਤੀ ਬਾਵਣ ਹਾਰੀ ਕੀਤੀ ਰਾਗ ਭਰੀ ਸੇਵ ਕਿਸ਼ਨ ਕੀਤੇ ਗਾਵਣ ਹਾਰੇ ਗਾਵਹਿ ਤੁਹਨ ਪਾਵਣ ਪਾਣੀ ਬੈਸਮਤਰ ਗਾਵੈ ਰਾਜਾ ਧਰਮ ਦਵਾਰੀ ਗਾਵਹਿ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਹਿ ਹੀ ਸਿਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਹਿੰਦਨ ਦਾਸਨ ਬੈਠੀ ਦੇਵਤਿਆਂ ਦਰ ਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜੱਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੀ ਗਾਵਹਿ ਮੋਹਣੀ ਅਮਨ ਮੋਹਨ ਸੁਰਗਾ ਮੱਚ ਪਿਆਲੀ ਗਾਵਨ ਰਤਨੋ ਪਾਈ ਤੇਰੀ ਅੜਤੜ ਤੀਰਥ ਨਾਲੀ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨੋ ਗਾਵਹਿ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਰੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਦੇਸ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵਾਜੇ ਹਨਾਦ ਆਪਨਾਥ ਨਾਥੀ ਸਭ ਜਾ ਕੀ ਰੇ ਦਿਸ ਦਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵਹਿ ਲਿਖੇ ਅਵੈ ਭਾਗ ਆਦੇਸ਼ ਤਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਮਾਈ ਜੁਗਤ ਵਿਆਈ ਤੂੰ ਚੇਲੇ ਪ੍ਰਵਾੜ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਜ ਦੀ ਬਾਣ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵਿਖੈ ਉਹਨਾਂ ਨਦਰ ਨ ਆਵੈ ਬਹੁਤਾ ਹੈ ਵਡਾਣ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇ ਸਾਸਨ ਲੋ ਲੇ ਪੰਡ ਹਰ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵਿਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇ ਸੋ ਇੱਕ ਦੂਜੀ ਬੋ ਲੱਖ ਹੋ ਹੇ ਲੱਖ ਹੋਇ ਲੱਖ ਵੀਸ ਲੱਖ ਲੱਖ ਗਿੜਾ ਕੀ ਅਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀ ਆਉ ਚੜੀਆ ਹੋਇਆ ਕੀ ਸੋ ਸੁਣ ਗੱਲਾਂ ਆ ਕਸ ਕੀ ਕੀਟਾ ਆਈ ਰੀ ਸੋ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋ ਨਾ ਰਾਜ ਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੂ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋ ਹੁਣ ਪੰਚ ਪ੍ਰਵਾਨ ਨਦਰੀ ਕਰਮ ਪਵੈਣੀ ਸਾਨੂੰ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸਮਤਰ ਕੀਤੀ ਕਰਮ ਹੇ ਸੋ ਕੀਤੀ ਬ੍ਰਹਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇ ਸੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤਰ ਰਹਿੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਉਤਥੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਉਤਥੈ ਘਾਟ ਘੜੀਐ ਬਹੁਤ ਅਨੂਪ
ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੁ ਕਹਿ ਪਿੱਛਾ ਪਛਤਾਈ ਤੈ ਘੜੀਆ ਸੁਰਤ ਮਾਤਮਨ ਬੁੱਧ ਦਊ ਤੈ ਘੜੀਆ ਸਰਸਦਾਂ ਕੀ ਸੁਰ ਦਊ ਕਰਮ ਖੰਡ ਕੀ ਬਾਣੀ ਜੋਰ ਤੈ ਹੋਰ ਨਾ ਕੋਈ ਹੋਰ ਤੈ ਜੋਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਰਪੂਰ ਤੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪਨਖ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸੈਮਨ ਮਾਹੇ ਤਿੱਥੇ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨਸੋਈ ਸੱਚਖੰਡ ਵਸੈ ਨਿਰੰਕਾਰੂ ਕਰ ਕਰ ਵਿਖੈ ਨਦ ਨਿਹਾਲ ਤਿੱਥੇ ਖੰਡ ਮੰਡਲ ਵਰਭਾਂਡੋ ਜੀ ਕੋ ਕਥਤ ਅੰਤ ਨੰਤੋ ਤੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤਵੈਤ ਵਕਾਰ ਵੇਖੈ ਵਿਕਸੈ ਕਰ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰ ਹਰਨਵਾਤ ਵੇਦ ਅਥਿਆਰ ਭਾਉ ਖੱਲਾ ਅਗਨ ਤਪ ਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲੂ ਘੜੀਆ ਸਬਦ ਸੱਚੀ ਟਕਸਾਲੂ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾਓ ਮਾਤਾ ਧਰਤ ਮਹਾਤੇ ਦੇਵਸਰਾ ਦੁਜਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਚੱਕਰ ਚੇਹ ਨਰ ਵਰਣ ਜਾਤ ਅਰ ਪਾਤ ਨਹਿਣ ਜਿਹੇ ਰੂਪ ਰੰਗ ਅਰ ਰੇਕ ਭੇਕ ਕੋ ਕਹਿਣ ਸਿਖਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹਿ ਜਾਇ ਕੋਟ ਇੰਦਰੰਦਰਾਨ ਸਾਹੀ ਸਾਹਣ ਗਣ ਜਾਇ ਤ੍ਰਿਪੁਣ ਮਿਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤੋ ਤਵ ਸਰਬਨਾਮ ਕਥਕ ਕਵਨ ਕਰਮ ਨਾਮ ਵਰਣ ਸਮਤ ਪੁਜਹੁ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹਿ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੀ ਨਮਸਤੰਗ ਪਾਰੀ ਨਮਸਤੰਗ ਸੋਇਕਾ ਨਮਸਤੰਗ ਨਿਕਾਇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਵਿਆਸ ਨਮਸਤੰਗ ਬਾਹੀ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਧਬੇ ਨਮਸਤੇ ਸੁਮਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮੋ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੈ ਨਮਸਤੰਗ ਸੋਭਨਮੈ ਨਮੋ ਸਰਬ ਗੌਨੇ ਨਮ ਸਰਬ ਭੌਨੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸੁਹਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਖ ਨਮ ਸਰਬ ਪੌਖ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸੁਰਗ ਹੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਣ ਹੈ ਗੰਜ ਹੈ ਭੰਜਿਆ ਝੂਜਿਆ ਝੰਜ ਅਮੀਕ ਹੈ ਭੀਕਾ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜਿਆ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਰਸੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋ ਕਹਿ ਸੋ ਕਹਿ ਕਰਮ ਹੈ ਭਰਮ ਹੈ ਜੀਤੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਅਨੇਕ ਹੈ ਫਿਰ ਏਕ ਹੈ ਕੁਝ ਪ੍ਰਿਆਤ ਚੰਦ ਹੈ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥ ਨਿਸੰਗੀ ਪਰਮਾਤੇ ਨਮੋ ਭਾਨ ਭਾਨੇ ਨਮ ਬਾਨ ਬਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਧਨ ਧਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਤ ਬਾਦੇ ਅਨੰਗੀ ਅਨਾਮੇ ਸਮਸਤੇ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਮੇ ਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮ ਪ੍ਰੇਤ ਪ੍ਰਿਦੇਵੀ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮ ਸਾਹ ਸਾਹ ਨਮ ਭੂ ਭੂਪੇ ਨਮ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾੰਗ ਸਚਦਾਨੰਦ ਸਰਵੰਗ ਪ੍ਰਣਾਸੀ ਅਰੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾਵਤ ਦਾਵਿਤ ਕਰਤਾ ਅਧ ਉਰਧ ਅਰਧੰਗ ਅਗੰਗ ਕਰਤਾ
ਪਰਮ ਪਰਮ ਪਰਮੇਸ਼ਵਰ ਪੁਰਸ ਪਾਲੰਗ ਸਦਾ ਸਰਬਦਾ ਸਿਧਾਤਾ ਦਯਾਲੰਗ ਅਛੇਦੀ ਭੇਦੀ ਅਨਾਮ ਕਾਮ ਸਮਸਤ ਉਪਰਾਧੀ ਸਮਸਤ ਸਧਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇਹ ਪ੍ਰਭੂ ਹੈ ਜੂ ਹੈ ਦੇਸੈ ਭੇਸੈ ਭੁਜੰਗ ਪ੍ਰਯਤ ਸੰਧੂ ਅਗਾਧੀ ਅਬਾਧੀ ਆਨੰਦੀ ਸਰੂਪੇ ਨਮਸਰੇ ਮਾਨੇ ਸਮਸਤ ਨਿਧਾਨੇ ਨਮਸਤ ਵੰਗ ਨਾਥੇ ਨਮਸਤ ਵੰਗ ਪ੍ਰਮਾਥੇ ਨਮਸਤ ਵੰਗ ਅਗੰਜੇ ਨਮਸਤ ਵੰਗ ਭੰਜੇ ਨਮਸਤ ਵੰਗ ਅਕਾਲੇ ਨਮਸਤ ਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹ ਨਮੋ ਮਹ ਮਾਹੇ ਨਮੋ ਗੀਤ ਗੀਤੇ ਨਮ ਪ੍ਰੀ ਪ੍ਰੀਤੇ ਨਮ ਰੋਕ ਰੋਕੇ ਨਮ ਸੁਖ ਸੋਕੇ ਨਮੋ ਸਰਬ ਰੋਗੇ ਨਮ ਸਰਬ ਭੋਗੇ ਨਮ ਸਰਬਜੀਤ ਨੰਗ ਨਮ ਸਰਬ ਭੀਤ ਨਮੋ ਸਰਬ ਗਿਆਨੰਗ ਨਮ ਪਰਮਤਾਨੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮ ਸਰਬ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰਗ ਨਮ ਬੀਜ ਬੀਜੇ ਅਖਿਜੇ ਪੀਜੇ ਸਮਸੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਬਦਾ ਰਿਧ ਸਦੰਗ ਨਿਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਰ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਰ ਤਰਮਗਲਾ ਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੋਨ ਪੁਰਖ ਪਾਰੂ ਸਰਬਾਨ ਤ੍ਰਿਮਾਨ ਦੇ ਭੇਵਾਦ ਦਾਸ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜਹੀ ਅਵਧੂਤ ਰੂਪ ਰਸਾਲੋ ਨਾਮ ਠਾਮ ਨਾ ਜਤ ਜਾਕਰ ਰੂਪ ਰੰਗ ਨਾ ਦੇਖੋ ਆਦਿ ਪੁਰਖਾ ਜਾਨ ਮੂਰਤਾ ਜੋਨ ਆਦਿ ਅਸੇਕ ਦੇ ਸਵਰਨ ਭੇਸ ਜਾਕਰ ਰੂਪਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਰ ਰਾਗ ਨਾਮ ਕਾਮ ਬਿਹੀਨ ਭੇਖ ਧਾਮ ਨਹ ਜਾਏ ਸਰ ਮਨ ਸਰਬਤਰ ਮਾਨਸ ਦੈ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀ ਰੂਪਾ ਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੀ ਭੇਵ ਨਾ ਜਾਣੀ ਜੇ ਭੇਦ ਔਰ ਕੁਤੇ ਰੂਪ ਰੰਗ ਨ ਜਾਤ ਬਸੋ ਜਾਣੀ ਕਹਿ ਜੇ ਬਹੁ ਤਾਤ ਮਾਤ ਨ ਜਾਤ ਜਾਕਰ ਜਨਮ ਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹ ਕੇ ਵਿਖਿਆ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੁਰਥਾ ਪਿ ਸਭਹਿ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਵਿਸਵ ਰਚਿਓ ਸਯਮ ਭਵ ਗਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੁ ਪਰਮ ਰਤ ਭੂਤ ਲਖ ਭੇਸ ਅੰਗ ਰਗ ਨਰੰਗ ਜਾ ਕੇ ਜਾਤ ਪਾਤ ਨਾਮੂ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾ ਕਾਮ ਆਪ ਰੂਪ ਅਮੀਕ ਅਨੁਸਤਿਕ ਪੁਰਖ ਅਵਧੂਤ ਗਰਭਗੰਜਨ ਸਰਭੰਜਨ ਆਦਿ ਰੂਪ ਅਸੂਤ ਅੰਗਹੀਨ ਉਪਾਂਗਨਾਤਮਿਕ ਪੁਰਖ ਅਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤਿਅਨ ਭੇਕ ਸਰਬ ਸ਼ਾਸਤਰ ਨਾ ਜਾਣੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਗਤ ਨਿਤੇ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵੇ ਬਹੁ ਚਿਤ ਮਦ ਭਾਰ ਛੰਦ ਤਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰਾਸਨ ਭੰਗ ਭਾਨਾਂਗਨ ਭਵ ਪ੍ਰਕਾਸ਼ ਨਿਸਤਨ ਨਾਸ ਆਦਿਨ ਬਾਹੁ ਸਾਹਨ ਸਾਹੁ ਰਾਜਨ ਰਾਜ ਭਾਨਨ ਭਾਨ ਦੇਵਨ ਦੇਵ ਮਹਾਨ ਇੰਦਰਨ ਇੰਦਰਨ ਬਾਲਨ ਬਾਲੋ ਰੰਗ ਕਰਨ ਕਾਲਨ ਕਾਲ ਅਨ

ਕਾਲਿਸਾਹ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡਿਆ ਅੰਡਨ ਪਾਡਿਆ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਪਾਰੇ ਹਰੀਅੰ ਕਰੀਅੰ ਨਾਮੇ ਕਾਮਈ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਬਾਨਿਆ ਚਤੁਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੰ ਨਾ ਕਾਇ ਜਨਮੰਗ ਜਾਇ ਨਾ ਚਿਤਰੈ ਨਾ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਸਤੇ ਕਿ ਆਛਿਜ ਦੇਸੈ ਕਿ ਆਭਿਜ ਪੇਸੈ ਕਿ ਅਗੰਧ ਕਰਮੈ ਕਿ ਅਭੰਜ ਭਰਮੈ ਕਿ ਅਭਿਜ ਲੋਕੈ ਕਿ ਅਦਿਤ ਸੋਕੈ ਕਿ ਅਭਦੂਤ ਵਰਣੈ ਕਿ ਵਿਭੂਤ ਕਰਣੈ ਕਿ ਰਾਜਿੰਗ ਪ੍ਰਭੈ ਕਿ ਧਰਮੰਗ ਤੁਜੈ ਕਿ ਸੁਖ ਵਰਣੈ ਕਿ ਸਰਬਾ ਭਰਣੈ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪ ਪੈ ਕੇ ਅਨਪਹਨ ਪੈ ਕੇ ਆਦਿ ਅਦੇਵੈ ਕਿ ਆਪ ਭੇਵੈ ਕਿ ਛਤਰੰਗ ਬਿਹੀਨੈ ਕਿ ਇੱਕ ਅਹਦੀਨੈ ਕਿ ਰੋਜੀ ਰਜਾਕੈ ਰਹੀਮਾ ਰਿਹਾਕ ਕਿ ਪਾਕ ਬਿਆਬੈ ਕਿ ਗੈ ਬੁੱਲ ਗਾਬੈ ਕਿ ਅਫਲ ਗੁਨਾਹਿ ਕਿ ਸਾਹਨ ਸਾਹਿ ਕਿ ਕਾਰਨ ਕੁਣਿੰਦਾ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮੈ ਕਿ ਕਰਮੰ ਕਰੀਮੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕੇ ਸਰਬਤਰ ਮਾਨੈ ਕੇ ਸਰਬਤਰ ਦਾਨੈ ਕੇ ਸਰਬਤਰ ਗਾਨੈ ਕੇ ਸਰਬਤਰ ਪੌਨੈ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਪੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਮਾਨੈ ਸਦੈਵ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਅਫੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇਸ਼ਰ ਸਲਾਮੈ ਸਲੀਖਤ ਬਦਾਮੈ ਗਰੀਮਰ ਸਕਸਤੈ ਗਰੀਬਲ ਪ੍ਰਸਤੈ ਬਿਲਾਂਦਲ ਮਕਾਨੈ ਜਿਮਿਨੁਲ ਜਮਾਨੈ ਤਮੀ ਜੁਲ ਤਮਾਮੈ ਰੁਜਲ ਨਧਾਨੈ ਹਰੀਫਲ ਰਜੀਮੈ ਰਜਾਇਕ ਚਕੀਨੈ ਅਨੇਕੁਲ ਤਰੰਗ ਹੈ ਭੇਦੈ ਭੰਗੈ ਜੀ ਜੁਲ ਨਵਾਜੈ ਗਰੀਮਰ ਕੁਰਾਜੈ ਹੈ ਨਿਰੁਕਤ ਸਰੂਪੈ ਤੇਰੇ ਮੁਕਤ ਵਿਭੂਤ ਹੈ ਪਰ ਭੁਗਤ ਪ੍ਰਭ ਸੁਜੁਗਤ ਸਦਾ ਹੈ ਸਦੈਵ ਸਰੂਪੈ ਭੇਦੀ ਅਨੂਪੈ ਸਮਸਤ ਉਪਰਾਜੈ ਸਦਾ ਸਰਬ ਸਾਜੈ ਹੈ ਸਮਸਰ ਸਲਾਮੈ ਸਦੈਵਲ ਕਾਮ ਨਿਰਵਾਸ ਰੂਪੈ ਅਗਾਧ ਹਨੂਪੈ ਓ ਅੰਗਾਧ ਰੂਪੈ ਨਾਸ ਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਵਾਦੇ ਅਗੰਜੇ ਅਗਾਧੇ ਸੁਭੰਗ ਸੁਰਭਾਗੇ ਸੁਸਰਵਾ ਅਰੜਾਗੇ ਤ੍ਰਿਭੁਗਤ ਸਰੂਪ ਹੈ ਛਿਜ ਹੈ ਛੂਤੈ ਕਿ ਨਰਕੂ ਪ੍ਰਣਾਸ ਹੈ ਪ੍ਰਿਥਿਵਲ ਪ੍ਰਵਾਸ ਹੈ ਰੁਕਤ ਪ੍ਰਭ ਹੈ ਸਦੈਵ ਸਦਾ ਹਮੇ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਅਨੰਗ ਹੈ ਭੀਖ ਹੈ ਲੀਖ ਹੈ ਭਰਮੈ ਕਰਮੈ ਅਨਾਦ ਜੁਗਾਦਿਆਂ ਜੈ ਬਹਿ ਹੈ ਭੂਤਿਆਂ ਧੂਤਿਆਂ ਨਾਸਿਆਂ ਦਾਸਿਆਂ ਧੰਦ ਹੈ ਬੰਦ ਹੈ ਅਭਗਤ ਹੈ ਬਰਕਤ ਹੈ ਨਾਸ ਹੈ ਪ੍ਰਕਾਸ਼ਨ ਚਿੰਤਿਆ ਸੁਨਿੰਤਿਆ ਲਿਖਿਆ ਦੇਖਿਆ ਲੇਖਿਆ ਭੇਖਿਆ ਠਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਜਾਦ ਹੈ ਚਰਪੜ ਛੰਦ ਤਾ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੂ ਸਰਬੰ ਤ੍ਰਾਣੂ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਨਿਸ਼ਾਬਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੀ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨ ਪੁੱਤਰੈ ਨ ਸੱਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤਨ ਪਾਤੈ ਨ ਸਾਕੁੰ ਸਰੀਕੈ ਮਿੱਤੋ ਮੀਕੈ ਸਦੈਵੰ ਪ੍ਰਭੈ ਅਜੈ ਹੈ ਅਜਾਹੈ ਭਗਵਤੀ ਛੰਦ ਤਵ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਮੇਸ਼ਵਰ ਸਲਾਮੇ ਸਮਸਤਲ ਕਲਾਮੇ ਕਿ ਸਾਹਿਬ ਦਿਮਾਗੇ ਕਿ ਹੁਸਨ ਚਿਰਾਗੇ ਕਿ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਰਹਿੰਦ ਹੈ
ਕਰੀ ਮੁਲਕ ਮਾਲ ਹੈ ਕਿ ਉਸ ਨੂੰ ਜਮਾਲ ਹੈ, ਗਰੀ ਮੁਲਕ ਰਾਜ ਹੈ, ਗਰੀ ਬਲ ਨਵਾਜ ਹੈ, ਹਰੀ ਫਲ ਸਕਨ ਹੈ, ਹਰਾਸਲ ਫਿਕਨ ਹੈ, ਕਲੰਕ ਪ੍ਰਣਾਸ ਹੈ, ਸਮਸਲ ਨਿਵਾਸ ਹੈ, ਗੰਜਲ ਗਰੀ ਮਿਰ ਜਾ ਕਰੀਮ ਹੈ, ਸਮਸਲ ਜਵਾਹ ਕੇ ਸਾਹਿਬ ਕਰਾਹੇ ਕਿ ਨਰਕ ਪ੍ਰਣਾਸ ਹੈ, ਬਹਿਸ ਨਲ ਨਿਵਾਸ ਹੈ, ਕਿ ਸਰਬਲ ਗਵਨ ਹੈ, ਮਿਸਰ ਰਵਨ ਹੈ, ਤਮਾ ਮੁਲਤ ਅਜੀਮ ਹੈ, ਸਮਸਲ ਅਜੀਜ ਹੈ, ਪਰਮ ਅਪਰਮ ਇਸ ਹੈ, ਸਮਸਲ ਅਦੀਸ ਹੈ, ਦੇਸ ਲੇਖ ਹੈ, ਮੇਸ ਲਭੇਖ ਹੈ, ਜਿਵੇਂ ਜਮਾ ਹੈ, ਅਮੀਕਲ ਅਮਾ ਹੈ, ਕਰੀਮਲ ਕੁਮਾਲ ਹੈ, ਕਿ ਜੋਰਤ ਜਮਾਲ ਹੈ, ਕਿ ਅਤਲੰਗ ਪ੍ਰਕਾਸ਼ ਹੈ, ਕਿ ਮਿੱਤੋ ਸਬਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਬਿਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ

ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪ ਹੋ ਨਾਸ ਧ੍ਰਿਤ ਧਰ ਤਰਸ ਰਾਜਨ ਬਾਹੇ ਕਸ ਦਾ ਹੋ ਓਂਕਾਰ ਆਧ ਕਥਨੀ ਨਾਦ ਖਲਖਣ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਅਣਛਜ ਗਾਤ ਅਜਨ ਬਾਤ ਅਣਝੰਝ ਗਾਤ ਰਣਜ ਬਾਤ

ਭੁਜੰਗ ਪ੍ਰਿਆਤ ਛੰਦੇ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰਗ ਦੇ ਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁ ਧਰਮੰਗ ਦੇ ਭੂਤੇ ਸਦੰ ਸਤ ਦਾਨੰਦ ਸਤੰਗ ਪ੍ਰਣਾਸੀ ਕਰਿਮੁਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਭੂਤੇ ਗਜਾਇਬ ਗਨੀ ਮੈਂ ਹਰਿਅੰ ਕਰਿਅੰ ਕਰਿਮੁਲ ਰਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਮ ਸੁਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾਰ ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸੁਧਾਰ ਕੇ ਦੇ ਪ੍ਰਿਯੋ ਕਾਰੋ ਜੋਗ ਜਤੀ ਕੇ ਸੂਰ ਸਧਾਰਨ ਸਦ ਸਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁਣ ਤੇ ਏ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸਿੱਖ ਉਦਤ ਪਾਉਣ ਕੇ ਕੌਣ ਕੋ ਜਾਤ ਨਿਵਾਰੀ ਭਾਰੀ ਭਜਨ ਕੇ ਭੂਪਲੀ ਬਿਦੋ ਨਿਆਵਤ ਸੀਸ ਨ ਜਾਤ ਬਚਾਰੇ ਏਤੇ ਭਾਈ ਤੁਕਾ ਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰਾਏ ਸਭ ਦੇਸ ਸਨ ਕੋ ਬਾਜਤ ਢੋਲ ਮਰਦੰਗ ਨਗਾਰੀ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਨ ਜਾਤ ਬਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮੋ ਨੇਮ ਅਨੇਕ ਪਸੇਖਾਏ ਵੇਦ ਪੁਰਾਣ ਕੁਤੇਬ ਕੁਰਾਣ ਜਮੀਨ ਜਬਾਨ ਸਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤ ਹਰੋ ਸਭੈ ਸੁ ਵਿਚਾਰੋ ਹਜ਼ਾਰ ਕ ਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖਾਇ ਸਵਦ ਸਿਪਾਹਾ ਦੁਰੰਤ ਦੁਬਾਹ ਸੁਸ਼ਾਸਨਾ ਦੁਰਜਾਨ ਧਲਾਂਗੇ ਭਾਰੀ ਗੁਮਾਨ ਭਰੇ ਮਨ ਮਹਿੰਕਰ ਪਰਬਤ ਪੰਖ ਹਲੇ ਨ ਹਲਾਂਗੇ ਤੋਰ ਅਰੀਨ ਮਰੋਰ ਮੁਵਾਸਨ ਮਾਤੀ ਮਤੰਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੰ ਤਿਆਗ ਜਹਾਨ ਦੰਤ ਲਾਂਗੇ ਵੀਰ ਅਪਾਰ ਵੱਡੇ ਬਰਿਆਰ ਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਿਲੇ ਦਿਮਵਾਸਨ ਮਾਤਿਕ ਜਾਨ ਕੇ ਮਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਇੱਕ ਦਵਈਆ ਦਾਨਵ ਦੇਵ ਫਣਿੰਦਰ ਸਾਚਰੇ ਭੂਤ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾ ਥਪਾਂਗੇ ਪੁਨ ਪ੍ਰਤਾਪ ਨੂੰ ਬਾੜ ਜਾ ਧੁਨੋ ਪਾਪਨ ਕੇ ਬਹੁ ਪੁੰਜ ਖਪਾਂਗੇ।

ਲਗਾਇਓ ਨਾਥ ਫਿਰਿਓ ਲੀਏ ਸਾਸ ਮੁਰਲੰਦਰ ਲੋਗੇ ਉੱਪਰ ਲੋਕ ਗਵਾਇਓ ਬਾਸਕੀ ਉਬਿਖੇ ਅਣਸੂ ਬੈਠ ਕੇ ਐਸੇ ਹੀ ਐਸੇ ਸੂ ਬੈਸ ਬਤਾਇਓ ਸਾਥ ਕਾਹੂ ਸੁਣ ਲਿਓ ਸਬਾਈ ਜਿਨ ਪ੍ਰੇਮ ਕੀ ਉਤਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ ਕਾਹੂ ਪੁਛਾਹ ਕੋ ਸੀਸ ਨਿਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੋ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੋ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੀ ਦਸਵੀਂ ਕਵਿਉ ਬਾਚੋ ਬੇਨਤੀ ਚਾਉ ਪਈ ਹਮਰੀ ਕਰੋ ਹਾ ਦਿਰ ਛਾਗ ਪੂਰਨ ਹੋਏ ਚਿੱਤ ਕੀ ਛਾਗ ਤਵ ਚਰਨਨ ਮਨ ਰਹਿ ਹੁਮਾਰ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦ੍ਰਿਸ਼ ਸਬੈਤ ਮੁਕਾਬੋ ਆਪ ਹਰਦੈ ਮੋਹ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾ ਰਾਓ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਣ ਧਿਆਊ ਜੋ ਬਰ ਚਾਉ ਸੋ ਤੁਮ ਤੇ ਪਾਊ ਸੇਵਕ ਸਿੱਖ ਮਾਰੇ ਤਾਰੀਐ ਹੈ ਚੁਣ ਚੁਣ ਸੁਤਰ ਹਮਾਰੇ ਮਾਰੀਐ ਹੈ ਆਪ ਹਰਦੈ ਮੁਜੈ ਵਰਿਆਏ ਮਰਨ ਕਾਲ ਕਾ ਤ੍ਰਾਸਨ ਵਰਿਆ ਹੋ ਜੋ ਸਦਾ ਹਮਾਰੀ ਪਛਾਓ ਸ੍ਰੀ ਅਸ ਧੋਜੀ ਉਕਰ ਹੋ ਰੱਛਾ ਰੱਖ ਲਿਹੋ ਮੋਹ ਰੱਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾਓ ਤੁਮਹੁ ਪੁਰੀ ਚਾਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਂ ਕਾਲ ਪਾਏ ਸਿਵਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੇਓ ਵੇਦ ਰਾਜ ਬ੍ਰਹਮਾ ਜੂ ਥੀ ਓ ਜਮ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹਮਾਰਾ ਜਮਨ ਕਾਲ ਸਭ ਜਗ ਬਨਾਇਓ ਦੇਵ ਦੈਤੋ ਜਛਨ ਉਪਜਾਇਓ ਆਦਨ ਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਤਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਣੈ ਘਟ ਘਟ ਕੀ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਰਾਓ ਪ੍ਰਜਾ ਧਰ ਤਬ ਦੇਹ ਪਾ ਰਾਓ ਜਬ ਆ ਕਰ ਕਰ ਤੋ ਕਬ ਹੂੰ ਤੂੰ ਮੈਂ ਮਿਲ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰੇਸ਼ਟ ਸਵਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦਿ ਅਨੀਲ ਅਨਾਦ ਅਸੰਭੋ ਤਾ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵਨ ਪਾਵਦ ਵੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾਹ ਮੂੜ ਕਚ ਭੇਦ ਨ ਜਾਣਤ ਮਾਹ ਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀ ਨਿਤ ਨਹਿ ਭੇਵੋ ਆਪ ਆਪਣੀ ਬੁੱਧ ਹਜੇਤੀ ਬਰਨਤ ਭਿੰਨ ਭਿੰਨ ਤੋਂ ਹਿਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡ ਜੋ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁ ਰਜਿਨੀ ਕਹੁ ਪੁਰ ਰਾਜਾ ਹੁ ਬੈਠਾ ਕਹੁ ਸਿਮਟ ਭਇ ਸ਼ੰਕਰ ਕੈਠਾ ਸਿਗਰੇ ਸ੍ਰੇਸ਼ਟ ਦਿਖਾਏ ਅਚੰ ਭਵ ਆਦਿ ਜੁਗਾਦ ਸਰੂ ਸਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਲ ਸਿੱਖ ਸੰਗਰੋ ਦੁਸ਼ਟ ਜਿਤੇ ਉਠੋ ਤੁਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹਾ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ

ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਰ ਛਾਛਰ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹਿ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਰਦ ਦੁਰ ਦੁਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਖਾ ਦੇ ਲੇ ਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਰ ਦੁਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਰ ਦੁਖੀਅਨ ਕੋ ਛੈ ਕਰਤਾ ਸ੍ਰੀ ਅਥੋਜੋ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਬੇ ਆਪਤ ਕੋਈ ਅੜਿਲ।

ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੀ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਓ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਾਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੇਨੁ ਦੇਹਨ ਬਾਣੀ ਦੇਹਨ ਬਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਦਿਨ ਕਾ ਮੋਹ ਤੁਪਟਾ ਤਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਤ ਕੀ ਕਰ ਕਹਾਣੀ ਕਰਾ ਕਹਾਣੀ ਕਤ ਕੇਰੀ ਕਿਤ ਦਵਾਰ ਪਾਈ ਹੈ ਧਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ ਇਹ ਮਨ ਚੰਚਲਾ ਚੁਤਰਾਈ ਕਰਨ ਨ ਪਾਇਆ ਚੁਤਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਧਰਮ ਭੁਲਾਇਆ ਵਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਾਂ ਸਭ ਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚੁਤਰਾਈ ਕਰਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਉਲੇ ਨਾ ਕੀਚਾ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਆ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਇਹ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੀ ਅੱਖ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੁਦ ਉਪਾਏ ਇੱਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।

ਅਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਖੰਨੇ ਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ। ਜੇ ਤੂੰ ਚਲਾਹੇ ਤਿਵੈ ਚਲਾ ਜਿਨ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵੇ ਜਿਸਨੂੰ ਕਥਾ ਸੁਣਾਹੇ ਆਪਣੇ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ। ਇਹ ਤਨਕਾ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਭਰੇ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਉਹ ਪਵਿੱਤ ਮਾਤਾ ਪਿਤਾ ਕਟਮ ਸਹਿਤ ਚੋਂ ਪਵਿੱਤ ਸੰਗਤ ਸਬਾਈਆ ਕਹਿ ਦੇ ਪੁੱਤ ਸੁਣ ਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਈ ਗੁਣ ਸਹਿਜਾ ਸਹਿਸਾ ਨਾ ਜਾਈ ਨਾ ਜਾਏ ਸਹਿ ਸਖਤ ਸੰਜਮਰਾਹ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਿ ਸੰਜਮ ਧੋਤਾ ਜਾਈ ਮਨ ਧੋਵੋ ਸ਼ਬਦ ਲਾਗੋ ਹਰ ਸ਼ੌਰਾ ਹਾਹ ਤਤਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿਸ

ਮੈਂ ਹੈ ਨਾਮ ਉੱਤਮ ਸੋ ਸੁਣ ਹੈ ਨਾ ਹੀ ਪ੍ਰਾਂਜੋ ਬੇਤਾਲਿਆ ਕਹ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਗਾ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਰ ਹੈ ਪਰਣਾ ਗੁਰਬਨੇ ਆਪ ਨਾ ਜਾਣੈ ਕੋਏ ਕਹਿ ਨਾਨਕ ਸੁਣ ਹੁਣ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖੋ ਵੈ ਬਨ ਸਾ ਗੁਰ ਮੁਕਤ ਨੂੰ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬ

ਪੀਬਹੁ ਅੰਮ੍ਰਿਤ ਸਦਾ ਰਹੋ ਹਰਿ ਜਪਿਹੁ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ।

ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗੈ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਾ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ

ਕਰੇਸੋ ਕਿਉਂ ਮਨੁਹ ਮਸਾਰੀਐ ਮਨੁਹ ਕਿਉਂ ਮਸਾਰੀਐ ਏ ਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।

ਸੁਣ ਜਾਏ ਔਰਤ ਕਿਤਾ ਜਿਚਰ ਹਰ ਰਸ ਪੱਲਾ ਨਾ ਪਾਏ ਰਸ ਪਾਏ ਪੱਲਾ ਪੀਏ ਹਰ ਰਸ ਬਹੁਣ ਤਰਸਨ ਲੱਗ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਾ ਦਿਸਿਆ ਕਹਿ ਨਾਨਕ ਹੋਰ ਅਨਰਾਸਾ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ

ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਪਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਣਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰੇ ਆਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਵਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚੇਤ

ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰਬਨ ਅਵਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਰਗੁਣ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਮਣ ਹੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸ੍ਰੀ ਲਾਇ ਸੁਣੋ ਸਤ ਬਾਣੀ ਜਿਥੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੂੰ ਪਠਾਏ ਪਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਇਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਅਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵੋ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿੱਥੇ ਸਦਾ ਸਤਿਆ ਵਹਿ ਸੱਚੋ ਧਿਆਵਹਿ ਜਾਤ ਭਾਵਹਿ ਗੁਰਮੁਖ ਜੀ ਦਾ ਬੁੱਝਾ ਵਹਿ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹਿ ਆਨੰਦ ਸੁਨਹੋ ਵਡਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ

ਵਿੱਚ ਤੈਂਦਰ ਸਭ ਕੋ ਵੇਖਣ ਦਰੀ ਹੇਠ ਚਲਾਇਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਦਾ ਵਡੋ ਵਡਾ ਵਡ ਮੇਦਨੀ ਸਰੈ ਸਰ ਧੰਦੇ ਲਾਇਦਾ ਨਦਰ ਪੱਠੀ ਜੇ ਕਰੇ

ਪੌੜੀ ਸਤਿਗੁਰ ਵੱਡਾ ਘਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਤ ਸਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀ ਲੜੀਵਾਰ ਗੁਰਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਣਾ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਵੱਡ ਭਾਗੀ ਹਰ ਸੰਗਤ ਪਾਵ ਹੈ ਭਾਗਹੀਨ ਭਰਮ ਚੋਟਾਂ ਖਾਵ ਹੈ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ ਬਹੁਤ ਵੱਡੇ ਚੰਗੇ ਕਰਮ ਜੀਵਾਂ ਦੇ ਕੀਤੇ ਹੋਣ ਉਹ ਜਮ੍ਹਾਂ ਹੋਏ ਸ੍ਰੇਸ਼ਟ ਕਰਮ ਪੁੰਨ ਕਰਮ ਸ਼ੁਭ ਕਰਮ ਉਹਨਾਂ ਦਾ ਫਲ ਹੀ ਸਤਸੰਗਤ ਦੀ ਪ੍ਰਾਪਤੀ ਹੋਇਆ ਕਰਦੀ ਹੈ। ਸਤਸੰਗਤ ਵਿੱਚ ਆ ਕੇ ਫਿਰ ਹੀ ਇਕਾਗਰਤਾ

ਸ਼ਰਨ ਆਏ ਨੂੰ ਪ੍ਰਾਪਤ ਹੁੰਦਾ ਹੈ। ਬਹੁਤ ਵੱਡੇ ਕਰਮ ਜਮ੍ਹਾਂ ਹੋ ਤਾਂ ਹੀ ਕਰਮ ਚੰਗੇ ਬਣਦੇ ਨੇ, ਕਰਮਾਂ ਤੋਂ ਹੀ ਕਰਮ ਚੰਗੇ ਬਣਦੇ ਨੇ। ਜਿਵੇਂ ਜਿੰਨਾ ਕੁਆਲਿਟੀ ਦਾ ਬੀਜ ਹੁੰਦਾ ਹੈ, ਸੋਹਣਾ ਬੀਜ ਹੁੰਦਾ, ਉਹ ਧਰਤੀ ਵਿੱਚ ਪਾਈਏ ਤੇ ਓਨਾ ਹੀ ਸੁੰਦਰ ਬੂਟਾ ਪੈਦਾ ਹੁੰਦਾ ਹੈ, ਓਨੇ ਹੀ ਸੋਹਣੇ ਉਹਨੂੰ ਫਲ ਲੱਗਦੇ ਨੇ, ਫਲੀਭੂਤ ਹੁੰਦਾ ਹੈ। ਐਵੇਂ ਕਰਮਾਂ ਦਾ ਪ੍ਰਭਾਵ ਹੈ ਸਾਡੀ ਜ਼ਿੰਦਗੀ ਵਿੱਚ। ਜਿੰਨੇ ਸੋਹਣੇ ਕਰਮ ਜਮ੍ਹਾਂ ਨੇ ਪਲੱਸ ਹੋ, ਓਨਾ ਹੀ ਸੋਹਣਾ ਜੀਵਨ ਸਵੱਛ ਬਣਦਾ ਹੈ। ਨਾਮ ਦਾ ਰਸ, ਕੀਰਤਨ ਦਾ ਰਸ, ਕਥਾ ਦਾ ਰਸ, ਨਿਤਨੇਮ ਦਾ ਰਸ, ਇਕਾਗਰਤਾ ਬਣ ਕੇ ਇਹ ਉਹਦੀ ਝੋਲੀ ਵਿੱਚ ਗੁਰਸਿੱਖ ਜਗਿਆਸੂ ਦੇ ਪੈ ਜਾਂਦਾ ਹੈ। ਕਰਮਾਂ ਭਾਗਾਂ ਤੋਂ ਬਿਨਾਂ ਮਹਾਰਾਜ ਜੀ ਨੇ ਵੀ ਕਿਹਾ ਹੈ, ਓਏ ਵਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਐਸੇ ਜੀਵ ਨੇ ਆਉਂਦੇ ਵੀ ਹਨ, ਵਲ ਛਲ ਕਰਕੇ ਝੱਤ ਕੱਢਦੇ ਨੇ, ਬਹੁਤ ਔਖੇ, ਮਨ ਨਹੀਂ ਲੱਗਦਾ, ਤਨ ਕਰਕੇ ਵੀ ਵਿਰਾਮ ਅਵਸਥਾ ਵਿੱਚ ਨਹੀਂ ਬੈਠਾ ਜਾਂਦਾ। ਮਨ ਤੇ ਪਹਿਲਾਂ ਹੀ ਤੇਜ਼ ਚੰਚਲ ਹੈ, ਇਹ ਤੇ ਬੈਠਦਾ ਹੀ ਨਹੀਂ। ਸੋ ਫਿਰ ਕੂੜਿਆਰਾਂ ਕੋਲ ਹੀ ਜਾ ਕੇ ਬਹਿ ਜਾਂਦੇ। ਕੂੜਿਆਰ ਕੂੜਿਆਰ ਹੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤੋ ਉਦਾਸ। ਮਹਾਰਾਜ ਜੀ ਨੇ ਤਾਂ ਹੀ ਕਿਹਾ ਹੈ, ਉਹ ਝੂਠੇ ਝੂਠਿਆਂ ਕੋਲ ਹੀ ਜਾ ਬਹਿੰਦੇ ਨੇ। ਜੋ ਆਦਤਾਂ ਹੁੰਦੀਆਂ ਨੇ, ਗੱਪਾਂ ਮਾਰਨੀਆਂ, ਕਿਸੇ ਦੀ ਵਡਿਆਈ ਕਰ ਲਈ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੇ ਔਗਣ ਫੋੜ ਲਏ, ਕਿਸੇ ਨੂੰ ਸਲਾਹ ਦਿੱਤਾ, ਉਹੀ ਕਰਮ ਹੁੰਦਾ ਹੈ। ਕਰਮਾਂ ਭਾਗਾਂ ਤੋਂ ਬਿਨਾਂ ਸੋਹਣੇ ਕਰਮ ਜਮ੍ਹਾਂ ਨਹੀਂ, ਜੀਵ ਆ ਵੀ ਜਾਂਦਾ ਹੈ, ਲੇਕਿਨ ਲਾਹਾ ਜਿਹੜਾ ਉਹ ਕਰਮਾਂ ਭਾਗਾਂ ਵਾਲੇ ਵਿਰਲੇ ਜੀਵ ਹੀ ਲਾਹਾ ਲੈ ਕੇ ਜਾਂਦੇ ਸਤਸੰਗਤ ਵਿੱਚ। ਹਰ ਕੋਈ ਵੀ ਲਾਹਾ ਨਹੀਂ ਲੈ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਮਕਲੀ ਰਾਗ ਵਿੱਚ ਦੂਜੇ ਘਰ ਸੁਰ ਤਾਲ ਵਿੱਚ ਤੀਜਾ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰ ਰਹੇ। ਦੋ ਸ਼ਬਦ ਮਹੇਸ਼ੇ ਜੋਗੀ ਨੂੰ ਉਹਦੇ ਪਰਥਾਏ ਉਚਾਰਨ ਕਰਕੇ ਉਪਦੇਸ਼ ਦੇ ਕੇ ਉਹਨੂੰ ਸਿੱਖ ਬਣਾਇਆ, ਉਹਨੂੰ ਤਾਰਿਆ ਸੱਚੇ ਪਾਤਸ਼ਾਹ ਜੀ ਨੇ, ਨਾਮ ਦਾਨ ਦਿੱਤਾ। ਤੀਜਾ ਸ਼ਬਦ ਮਹਾਰਾਜ ਜੀ ਅੱਜ ਬਖਸ਼ਿਸ਼ ਕਰ ਰਹੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਨਾਲ ਜੁੜਿਆ ਇਹਨਾਂ ਨੂੰ ਰਸ ਆਉਂਦਾ ਹੈ, ਵਿਰਲਿਆਂ ਨੂੰ ਆਉਂਦਾ ਹੈ। ਰਾਓ ਵਾਲੀ ਤੁਕ ਵਿੱਚ ਇਹੀ ਫਰਮਾਨ ਕਰ ਰਹੇ, ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲਾ ਡੀਠਾ ਰਹਾਓ। ਐਸਾ ਵਾਹਿਗੁਰੂ ਦਾ ਹਰੀ ਦਾ ਨਾਮ ਰਸ ਮਿੱਠਾ ਹੈ, ਬਹੁਤ ਮਿੱਠਾ ਹੈ। ਗੁਰਮੁਖ ਕਿਨੈ ਵਿਰਲਾ ਡੀਠਾ, ਕਿਸੇ ਵਿਰਲੇ ਗੁਰਮੁਖ ਨੇ ਉਹਨੂੰ ਚੱਖ ਕੇ ਵੇਖਿਆ ਹੈ, ਅਨੁਭਵ ਕੀਤਾ ਹੈ, ਉਹ ਰਸ ਨੂੰ ਮਾਣਿਆ ਹੈ। ਹਰ ਕੋਈ ਮਿੱਠੇ ਨਾਮ ਦੇ ਰਸ ਨੂੰ ਨਹੀਂ ਮਾਣ ਸਕਦਾ। ਗੁਰਮੁਖ ਕਿਨੈ ਵਿਰਲਾ ਡੀਠਾ, ਵਿਰਲੇ ਕਿਸੇ ਗੁਰਮੁਖ ਨੇ ਵੇਖਿਆ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਰਾਮਕਲੀ ਮਹੱਲਾ ਪੰਜਵਾ, ਕਰਨ ਕਰਾਵਨ ਸੋਈ ਆਨ ਨ ਦੀਸੈ ਕੋਈ।
ਗਵਾਹ ਗੁਰੂ ਦੀ ਚਰਨ ਸ਼ਰਨ ਪ੍ਰਾਪਤ ਕਰਕੇ ਤੇ ਵਾਹਿਗੁਰੂ ਦਾ ਓਟ ਆਸਰਾ ਮਿਲਦਾ। ਵਾਹਿਗੁਰੂ ਦਾ ਨਾਮ ਸਿਮਰਨ, ਜਿਵੇਂ ਜਿਵੇਂ ਸਿਮਰਨ ਦੀ ਕਮਾਈ ਕਰਦਾ ਹੈ, ਅਭਿਆਸ ਕਰਦਾ ਹੈ ਸਿੱਖ, ਉਹਨੂੰ ਸਮਝ ਪੈਂਦੀ ਹੈ ਸੰਸਾਰ ਦੀ ਮਾਇਆ ਦੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਇਹ ਵੀ ਪਤਾ ਲੱਗ ਜਾਂਦਾ ਵੀ ਸਾਰੇ ਹੁਕਮ ਤੇ ਅਕਦਾ ਹੀ ਹੈ, ਮਾਇਆ ਹੀ ਉਹਦੀ ਪੈਦਾ ਕੀਤੀ। ਸੰਸਾਰ ਉਹ ਨਿਰੰਕਾਰ ਦਾ ਰੂਪ ਹੈ, ਉਹਦਾ ਕੌਤਕ ਖੇਡ ਹੀ ਹੈ, ਤਮਾਸ਼ਾ ਹੈ। ਇਹ ਵਾਹੋ ਵਾਹੋ ਕਾ ਵੱਡਾ ਤਮਾਸ਼ਾ ਕਰਨ ਕਰਾਮਨ ਸੋਈ। ਮਹਾਰਾਜ ਜੀ ਕਹਿੰਦੇ ਸਾਰੇ ਕਾਰਜਾਂ ਨੂੰ ਕਰਨ ਵਾਲਾ, ਕਰਾਉਣ ਵਾਲਾ, ਕਰਾਉਣ ਵਾਲਾ। ਕਰਾਉਣ ਤੋਂ ਭਾਵ ਹੈ ਜਿੰਨਾ ਚਿਰ ਕਿਸੇ ਨੂੰ ਪ੍ਰੇਰਨਾ ਨਾ ਮਿਲੇ, ਕਿਸੇ ਕੰਮ ਦੀ ਉਤਸ਼ਾਹ ਨਾ ਬਣੇ, ਉਹਨਾਂ ਚਿਰ ਨਹੀਂ ਹੁੰਦਾ ਹੈ। ਜਦੋਂ ਉਤਸ਼ਾਹ ਬਣ ਜਾਂਦਾ, ਪ੍ਰੇਰਨਾ ਮਿਲਦੀ ਹੈ, ਕੋਈ ਫਲ ਸਾਹਮਣੇ ਆਉਂਦਾ, ਕੰਮ ਇਹ ਕੰਮ ਕਰਾਂਗੇ ਇੰਨਾ ਫਲ ਮਿਲੇਗਾ, ਕੋਈ ਲਾਲਸਾ ਹੁੰਦੀ ਹੈ, ਉਦੋਂ ਹੀ ਹੁੰਦਾ ਹੈ। ਕਰਾਉਣ ਵਾਲਾ ਪ੍ਰੇਰਕ ਵੀ ਦਈਓ ਵੀ ਉਹ ਆਪ ਹੈ। ਦਈਓ ਸ਼ਬਦ ਆਇਆ ਗੁਰਬਾਣੀ ਵਿੱਚ, ਦੱਦਾ ਜੀਏ ਨੂੰ ਔਂਕੜ ਦਈਓ ਪੜ੍ਹਨਾ। ਦਈਓ ਦਾ ਅਰਥ ਹੁੰਦਾ ਪ੍ਰੇਰਕ, ਸਭ ਦਾ ਪ੍ਰੇਰਕ। ਆਪ ਜੀ ਨੇ ਵੀ ਕਿਹਾ ਸੁਖਮਨੀ ਸਾਹਿਬ, ਕਰਨ ਕਰਾਮ ਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ। ਤੁਸੀਂ ਕਰਨ ਕਰਾਮ ਨਹਾਰ ਸੁਆਮੀ ਹੋ, ਸਾਰੇ ਹਿਰਦਿਆਂ ਦੇ ਵਿੱਚ ਵਾਸਾ ਹੈ ਤੁਹਾਡਾ। ਵਾਸਾ ਹੋਣ ਕਰਕੇ ਸਾਰੇ ਹਿਰਦਿਆਂ ਦੇ ਫੁਰਨਿਆਂ ਨੂੰ, ਗੁਫ਼ਤਗੂ ਨੂੰ ਵੀ ਸਭ ਜਾਣਦੇ। ਪ੍ਰੇਰਕ, ਪ੍ਰੇਰਕ ਵੀ ਉਹ ਆਪ ਹੈ ਤੇ ਕਰਨ, ਕਰਨ ਵਾਲਾ ਵੀ ਆਪ ਹੈ। ਕਰਨ ਵਾਲਾ ਤਾਂ ਕਿ ਉਹਦੀ ਜੋਤ ਅੰਦਰ ਹੈ, ਹਰੇਕ ਜੀਵ ਦੇ ਅੰਦਰ ਵਾਸਾ ਹੈ। ਕਰਨ ਕਰਾਮਨ ਹਾਰ ਸੁਆਮੀ, ਤਾਂ ਹੀ ਸਿਆਣੇ ਕਹਿੰਦੇ ਨੇ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਪੱਤਾ ਨਹੀਂ ਝੂਲਦਾ। ਭਾਵੇਂ ਸਭ ਕੁਝ ਕਰਨ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਹੈ, ਉਹਦੇ ਹੁਕਮ ਵਿੱਚ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਉਦਮ ਮਤ ਪ੍ਰਬੰਤਰ ਜਾਮੀ, ਜੋ ਪ੍ਰੇਰੇ ਤਿਉ ਕਰਨਾ। ਜੋ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਨਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਜਿਵੇਂ ਉਦਮ ਦਿੰਦਾ ਹੈ, ਮਤ ਸਿੱਖਿਆ ਦਿੰਦਾ ਹੈ, ਉਤਸ਼ਾਹ ਪੈਦਾ ਹੁੰਦਾ, ਉਹ ਪ੍ਰਭੂ ਸਾਰਿਆਂ ਦੇ ਅੰਦਰ ਦੀਆਂ ਜਾਣਨ ਵਾਲੇ। ਜਿਵੇਂ ਤੁਸੀਂ ਪ੍ਰੇਰਦੇ ਉਵੇਂ ਕਰਨਾ ਹੁੰਦਾ ਜੀ, ਉਵੇਂ ਹੀ ਕਰਦੇ ਨੇ। ਜਿਵੇਂ ਤੰਤੀ ਸਾਜ ਨੂੰ ਵਜਾਉਣ ਵਾਲਾ ਹੁੰਦਾ ਵਜੰਤਰੀ, ਜਿਵੇਂ ਵਜਾਉਂਦਾ ਜਿਹੜੀ ਸੁਰ ਕੱਢਦਾ ਉਹ ਨਿਕਲਦੀ ਹੈ, ਇਵੇਂ ਹੀ ਮਹਾਰਾਜ ਜਿਵੇਂ ਤੁਸੀਂ ਜੀਵਾਂ ਨੂੰ ਵਜਾਉਂਦੇ ਉਵੇਂ ਵੱਜਦੇ ਨੇ, ਜੋ ਕਰਾਉਂਦੇ ਉਹ ਹੀ ਕਰਦੇ ਹਨ ਜੀ।

ਹੋਰ ਨਾਹੀਂ ਜੇ ਕਿਛ ਕਰ ਹਮ ਸਕ ਜਿਉ ਭਾਵ ਹੈ ਤਿਵੈ ਬਖਸ਼। ਮਹਾਰਾਜ ਸੱਚੇ ਪਾਤਸ਼ਾਹ ਜੇ ਅਸੀਂ ਤੁਹਾਡੀ ਸ਼ਰਨ ਲਈ ਸਾਡਾ ਜ਼ੋਰ ਕੋਈ ਸਭ ਕੁਝ ਤੁਹਾਡੇ ਅਧੀਨ ਹੈ ਤੁਹਾਡੇ ਹੁਕਮ ਵਿੱਚ ਹਾਂ ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ ਅਰਦਾਸ ਬੇਨਤੀ ਜੋਦੜੀ ਇਹ ਗੁਰੂ ਨੇ ਸਾਨੂੰ ਸਿਖਾ ਦਿੱਤੀ ਕਰਨੀ ਜਿਵੇਂ ਤੁਹਾਨੂੰ ਚੰਗੇ ਲੱਗਦੇ ਉਵੇਂ ਬਖਸ਼ ਲਓ ਮਿਹਰ ਕਰੋ ਸਾਡੇ 'ਤੇ ਇਹੀ ਅਰਦਾਸ ਆ ਜਾਵੇ ਤੇ ਜੀਵਨ ਵਿੱਚ ਸਫਲਤਾ ਮਿਲ ਜਾਂਦੀ ਹੈ ਇਹ ਸੰਸਾਰ ਵਿੱਚ ਸਾਰਿਆਂ ਦੇ ਪ੍ਰੇਰਕ ਤੁਸੀਂ ਹੋ ਕਰਨ ਕਰਾਮਨ ਸੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਕਰਨ ਕਰਾਮਨ ਸੋਈ ਸਾਰਿਆਂ ਨੂੰ ਕਰਨ ਕਰਾਉਣ ਵਾਲਾ ਉਹੀ ਹੈ ਅਕਾਲ ਪੁਰਖ ਆਨ ਨਾ ਦੀਸੈ ਕੋਈ ਦੂਜਾ ਕੋਈ ਨਹੀਂ ਨਜ਼ਰ ਆਉਂਦਾ ਹੈ ਆਨ ਨਾ ਦੀਸੈ ਕੋਈ ਤੇਰੇ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ ਹੈ। ਮਹਾਰਾਜ ਆਨ ਤੋਂ ਭਾਵ ਹੋਰ ਕੋਈ ਦੂਜਾ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਹੈ। ਇੱਕ ਰਸ ਜਦੋਂ ਬ੍ਰਹਮ ਦਾ ਗਿਆਨ ਹੋ ਜਾਂਦਾ ਹਿਰਦੇ ਵਿੱਚ ਫਿਰ ਇੱਕ ਦਾ ਹੀ ਧਿਆਨ ਰਹਿ ਜਾਂਦਾ ਹੈ ਦੂਜਾ ਨਜ਼ਰ ਨਹੀਂ ਆਉਂਦਾ ਹੈ। ਗਿਆਨ ਹੋਣ 'ਤੇ ਹੀ ਗਿਆਨ ਗਿਆਤਾ ਗੇ ਧਿਆਨ ਧਿਆਤਾ 'ਤੇ ਤ੍ਰਿਕੁੱਟੀ ਖੁੱਲ੍ਹ ਜਾਂਦੀ ਹੈ ਉਸ ਵੇਲੇ ਇੱਕ ਰੂਪ ਹੀ ਹੋ ਜਾਂਦੇ ਨੇ ਉਪਾਸ਼ਨਾ ਕਰਨ ਵਾਲਾ ਅਤੇ ਜਿਹਦੀ ਉਪਾਸ਼ਨਾ ਕੀਤੀ ਉਹ ਰੱਬ ਅਕਾਲ ਪੁਰਖ ਅਤੇ ਧਿਆਨ ਹਿਰਦਾ ਇੱਕ ਹੀ ਹੋ ਜਾਂਦੇ ਨੇ ਆਨ ਨਾ ਦਿਸੈ ਕੋਈ। ਮਹਾਰਾਜ ਕਹਿੰਦੇ ਹੋਰ ਦੂਜਾ ਕੋਈ ਨਜ਼ਰ ਨਹੀਂ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ। ਆਪ ਜੀ ਦੇ ਸੁੰਦਰ ਜੋ ਨਜ਼ਰ ਆਉਂਦਾ ਤੁਹਾਡਾ ਰੂਪ ਆਉਂਦਾ ਤੁਸੀਂ ਗੁਣਾਂ ਦੇ ਖਜ਼ਾਨੇ ਹੋ ਤੁਹਾਡੀ ਵਡਿਆਈ ਬੇਅੰਤ ਹੈ ਉਪਮਾ ਨਹੀਂ ਹੋ ਸਕਦੀ ਆਨ ਨਾ ਦਿਸੈ ਕੋਈ। ਮਹਾਰਾਜ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ ਨੂੰ ਜਦੋਂ ਬ੍ਰਹਮ ਦਾ ਗਿਆਨ ਹਿਰਦੇ ਵਿੱਚ ਹੋ ਗਿਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਸੁੰਦਰ ਬਚਨ ਉਹਨਾਂ ਕਹੇ ਸੀ ਆਨ ਨਾ ਦਿਸੈ ਕੋਈ ਦੂਜਾ ਫਿਰ ਕੋਈ ਨਜ਼ਰ ਨਹੀਂ ਆਉਂਦਾ ਹੈ। ਮਹਾਰਾਜ ਸੱਚੇ ਠਾਕੁਰ ਮੇਰਾ ਸੁਗੜ ਸੁਜਾਨਾ ਠਾਕੁਰ ਤੋਂ ਭਾਵ ਮਾਲਕ ਉਹੀ ਪੈਦਾ ਕਰਨ ਵਾਲਾ ਹੈ ਉਹੀ ਪੈਦਾ ਕਰਕੇ ਜੀਵਾਂ ਨੂੰ ਪ੍ਰਤਪਾਲਨਾ ਕਰਨ ਵਾਲਾ ਹੈ ਅਤੇ ਉਹੀ ਨਾਸ ਕਰਨ ਵਾਲਾ ਹੈ। ਪੈਦਾ ਕਰਨ ਵਾਲਾ ਜੀਵਾਲਣ ਵਾਲਾ ਪ੍ਰਤਪਾਲਨਾ ਕਰਨ ਵਾਲਾ ਨਾਸ ਕਰਨ ਵਾਲਾ ਠਾਕੁਰ ਤੋਂ ਭਾਵ ਇਹ ਠਾਕੁਰ ਮਾਲਕ ਠਾਕੁਰ ਮੇਰਾ ਸੁਗੜ ਸੁਜਾਨਾ ਸਾਡਾ ਮਾਲਕ ਜਿਹੜਾ ਅਕਾਲ ਪੁਰਖ ਇੱਕੋ ਇੱਕ ਸੁਗੜ ਸੁਜਾਨਾ ਬਹੁਤ ਸੁਗੜ ਹੈ ਬਹੁਤ ਸੂਝਵਾਨ ਹੈ ਸੋਹਣੀਆਂ ਸੋਹਣੀਆਂ ਘੜ ਸੋ ਘੜ ਸੋਹਣੀਆਂ ਘਾੜਤਾਂ ਨੂੰ ਘੜਨ ਵਾਲਾ ਹੈ ਪਤਾ ਕਿਵੇਂ ਚੱਲਦਾ ਸੁਜਾਨਾ ਉਹ ਸਾਰਿਆਂ ਦੀ ਅੰਦਰ ਦੀ ਗੁਪਤਗੂ ਨੂੰ ਜਾਣਿਆ ਹੋਇਆ ਉਹਨੇ ਸੁਜਾਨ ਹੈ ਉਹ ਅੰਤਰਜਾਮੀ ਹੈ ਬਹੁਤ ਸਿਆਣਾ ਹੈ। ਕਿਵੇਂ ਪਤਾ ਲੱਗਦਾ ਜਿਵੇਂ ਜਿਵੇਂ ਉਹਦੇ ਨਾਲ ਇਕਾਗਰਤਾ ਹੁੰਦੀ ਹੈ ਨਾਮ ਜਪਦਿਆਂ ਹੋਇਆਂ ਅਭਿਆਸ ਵੱਧਦਾ ਹੈ ਚਿੱਤ ਦੀ ਇਕਾਗਰਤਾ ਬਣਦੀ ਉਵੇਂ ਉਵੇਂ ਸੋਹਣੀਆਂ ਘਾੜਤਾਂ ਸੋਹਣੇ ਫੁਰਨੇ ਸੋਹਣੇ ਵਿਚਾਰ ਗਿਆਨ ਜਿਹੜਾ ਪੈਦਾ ਹੋਈ ਜਾਂਦਾ ਹੈ ਤਾਂ ਹੀ ਉਹਨੂੰ ਕਿਹਾ ਸੁਗੜ ਸੁਜਾਨਾ। ਆਪ ਜੀ ਨੇ ਸ੍ਰੀ ਮੁੱਖ ਵਾਕਾਂ ਵਿੱਚ ਸੁੰਦਰ ਬਚਨ ਕਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਤੁਮ ਹੀ ਸੁਗੜ ਸੁਜਾਨੀ ਤੁਮ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ ਜੀ ਕੀ ਇੱਕ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਤੁਸੀਂ ਮਹਾਰਾਜ ਸੁਗੜੋ ਜਿਵੇਂ ਜਿਵੇਂ ਜੁੜਦਾ ਗੁਰਮੁਖ
ਸੋਹਣੇ ਉੱਚੇ ਤੋਂ ਉੱਚੇ, ਸੋਹਣੇ ਸੁੱਚੇ ਤੋਂ ਸੁੱਚੇ ਖਿਆਲ ਆ ਗਿਆਨ ਧਿਆਨ ਪੈਦਾ ਹੋ ਹੀ ਜਾਂਦਾ ਹੈ। ਤਾਂ ਹੀ ਪਤਾ ਲੱਗਦਾ ਸੁਘੜਾ ਸੋਹਣੀਆਂ ਸੋਹਣੀਆਂ ਘਾੜਤਾਂ ਨੂੰ ਘੜਨ ਵਾਲਾ ਹੈ। ਮੇਰਾ ਸੁਘੜ ਸੁਜਾਨਾ, ਸੁਘੜ ਬਹੁਤ ਸਿਆਣਾ, ਸੂਝਵਾਨ ਸੁਜਾਨਾ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ, ਸੁਜਾਨ ਹੈ। ਗੁਰਮੁਖ ਮਿਲਿਆ ਰੰਗ ਮਾਨਾ, ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਨੇ, ਗੁਰਮੁਖ ਬਣ ਕੇ ਮੁਖੀ ਗੁਰੂ ਦੇ ਨਾਲ ਮਿਲ ਕੇ ਗੁਰੂ ਵਾਲੇ ਬਣ ਕੇ ਗੁਰਮੁਖ ਹੋ ਗਏ, ਮੁੱਖ ਗੁਰੂ ਦੇ ਉਪਦੇਸ਼ ਤੋਂ ਜਿਨ੍ਹਾਂ ਨਹੀਂ ਮੋੜਿਆ ਹੈ, ਗੁਰੂ ਦਾ ਉਪਦੇਸ਼ ਲੈ ਕੇ ਤੇ ਉਹਨੂੰ ਕਮਾਇਆ ਹੈ, ਗੁਰੂ ਦੇ ਸਨਮੁਖ ਆ ਗਏ ਮਨ ਬਾਣੀ ਸਰੀਰ ਕਰਕੇ, ਸਤਿਗੁਰੂ ਦੀ ਰਹਿਤ ਨੂੰ ਧਾਰਨ ਕੀਤਾ ਹੈ ਤੇ ਗੁਰੂ ਦੇ ਹੁਕਮ ਨੂੰ ਕਮਾਇਆ ਹੈ। ਨਾਮ ਜਪਣ ਦਾ ਹੁਕਮ ਹੈ, ਹਰ ਵੇਲੇ ਮਹਾਰਾਜ ਜੀ ਤਾਗੀਦ ਕਰਦੇ। ਸੋ ਦਿਨ ਰਾਤੀ ਆਰਾਧ ਹੋ ਪਿਆਰੇ, ਨਿਮਖ ਨਾ ਕੀਜੈ ਢੀਲਾ, ਦਿਨ ਰਾਤ ਹੈ ਪਿਆਰੇ ਨੂੰ, ਦਿਨ ਰਾਤ ਆਰਾਧ ਹੋ, ਇੱਕ ਨਿਮਖ ਮਾਤਰ ਵੀ ਢਿੱਲ ਨਾ ਕਰ। ਉੱਠਦਿਆਂ ਬਹਿੰਦਿਆਂ ਸੌਂਦਿਆਂ ਖਾਂਦਿਆਂ ਕੰਮ ਕਾਰ ਕਰਦਿਆਂ ਵਾਹਿਗੁਰੂ ਨੂੰ ਆਰਾਧੋ, ਕੋਈ ਗੁਰਮੁਖ ਹੈ ਜਿਹੜਾ ਹਰ ਵੇਲੇ ਆਰਾਧਦਾ ਹੈ, ਜਿਹੜਾ ਵੇਸਲਾ ਨਹੀਂ ਹੈ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸੁਚੇਤ ਹੈ ਹਰ ਵੇਲੇ, ਹਿਰਦੇ ਕਰਕੇ ਮਨ ਕਰਕੇ। ਮਾਇਆ ਦੇ ਝੋਲੇ ਵੀ ਉਹਨੂੰ ਕੁਝ ਨਹੀਂ ਕਰ ਸਕਦੇ ਜਿਹੜਾ ਸੁਚੇਤ ਹੈ। ਗੁਰਮੁਖ ਮਿਲਿਆ ਰੰਗ ਮਾਨਾ, ਮਹਾਰਾਜ ਜੀ ਬਖਸ਼ਿਸ਼ ਕਰਦੇ ਗੁਰਮੁਖਾਂ ਨੂੰ, ਉਹਨਾਂ ਗੁਰਮੁਖਾਂ ਨੂੰ ਮਿਲਿਆ ਵਾਹਿਗੁਰੂ ਸੁਘੜ ਸੁਜਾਨ, ਉਹਨਾਂ ਖੋਜ ਲਿਆ, ਹਿਰਦੇ ਵਿੱਚੋਂ ਰਸ ਪੈਦਾ ਕਰ ਲਿਆ, ਲੱਭ ਲਿਆ ਹੈ। ਗੁਰਮੁਖ ਮਿਲਿਆ ਰੰਗ ਮਾਨਾ, ਰੰਗ ਤੋਂ ਭਾਵ ਆਨੰਦ, ਰਸ ਨਾਮ ਦਾ ਆਨੰਦ, ਆਤਮਾ ਦਾ ਰਸ, ਅਕਹਿ ਰਸ ਮਾਨਾ ਉਹਨੂੰ ਮਾਣਿਆ, ਭਾਵੇਂ ਨੰਨੇ ਨਾ ਲਿਖਿਆ, ਅਣਾਣੇ ਨਾ ਆਪਾਂ ਕਹਿੰਦੇ ਮਾਣ ਲੈ, ਸੁੱਖ ਮਾਣ ਲੈ। ਮਾਨਾ ਸੁਜਾਨਾ ਪਹਿਲਾਂ ਆਇਆ, ਰੰਗ ਮਾਨਾ, ਉਹਨਾਂ ਨੇ ਉਸ ਰੰਗ ਨੂੰ ਮਾਣਿਆ ਹੈ, ਪ੍ਰਾਪਤ ਕਰ ਲਿਆ, ਇਹੋ ਕਹਿ ਲਈ ਖੋਜ ਲਿਆ ਹੈ। ਸਭ ਤੋਂ ਮਿੱਠਾ ਫਿਰ ਨਾ ਕੈਸਾ, ਜਿਨ੍ਹਾਂ ਨੇ ਮਾਣਿਆ ਹੈ, ਜਿਨ੍ਹਾਂ ਨੂੰ ਆ ਗਿਆ ਰਸ ਗੁਰਮੁਖਾਂ ਨੂੰ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਹਰ ਵੇਲੇ ਗੁਰਮੁਖ ਸਮਾਈ ਰਹੇ, ਉਹਨਾਂ ਦੀ ਮਤ ਜਿਹੜੀ ਬੁੱਧੀ ਸਮਾਈ ਰਹਿੰਦੀ, ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਹੱਥਾਂ ਨਾਲ ਕੰਮ ਕਾਰ ਵੀ ਕਰਦੇ ਨੇ, ਹਿਰਦੇ ਵਿੱਚੋਂ ਨਿਰੰਕਾਰ ਦੀ ਯਾਦ ਨਹੀਂ ਭੁੱਲਣ ਦੇ, ਮਨ ਵਿੱਚ ਵਾਹਿਗੁਰੂ ਦੀ ਯਾਦ ਰੱਖਦੇ ਨੇ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇੱਥੋਂ ਤੱਕ ਵੀ ਬਚਨ ਮਹਾਰਾਜ ਜੀ ਨੇ ਲਿਖੇ, ਆਪ ਜੀ ਦੇ ਸੁੰਦਰ ਬਚਨ ਨੇ। ਮੁੱਖ ਕੀ ਬਾਤ ਸਗਲ ਸਿਉ ਕਰਤਾ, ਮੁੱਖ ਤੋਂ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ, ਸੰਸਾਰ ਵਿੱਚ ਵਿਚਰਦੇ ਨੇ ਗੁਰਮੁਖ, ਤਿਆਗ ਨਹੀਂ ਕਰ। ਪਰ ਜੀ ਸੰਗ ਪ੍ਰਭ ਆਪਣਾ ਧਰਤਾ, ਜੀ ਅੰਦਰ ਆਤਮਾ ਦੇ ਵਿੱਚ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ, ਸਿਮਰਨ ਦੀ ਰੌਂ ਚੱਲਦੀ ਹੈ, ਐਸੇ ਗੁਰਮੁਖ ਨੇ। ਗੁਰਮੁਖ ਮਿਲਿਆ ਰੰਗ ਮਾਨਾ, ਉਹਨਾਂ ਨੇ ਰੰਗ ਨੂੰ ਮਾਣਿਆ, ਐਸ ਹੋਰੇ ਹਰ ਰਸ ਮਿੱਠ, ਐਸਾ ਵਾਹਿਗੁਰੂ ਦਾ ਹਰ ਰਸ, ਹਰੀ ਵਾਹਿਗੁਰੂ ਦੇ ਹਰ ਵੇਲੇ ਨਾਮ ਜਪਣ ਨਾਲ ਜੋ ਰਸ ਪੈਦਾ ਹੁੰਦਾ, ਜੋ ਨਾਮ ਦੇ ਵਿੱਚੋਂ ਜਿਵੇਂ ਜਿਵੇਂ ਇਕਾਗਰਤਾ ਬਣਦੀ ਹੈ, ਜ਼ੁਬਾਨ ਹੁੰਦੀ ਜੀਭ ਰਸਨਾ ਬਣ ਜਾਂਦੀ ਹੈ, ਜਦੋਂ ਰਸ ਆ ਜਾਂਦਾ ਸਹਿਜ ਵਿੱਚ ਆ ਜਾਂਦੀ ਹੈ, ਝੂਠ ਬੋਲਣਾ, ਨਿੰਦਿਆ ਕਰਨੀ, ਚੁਗਲੀ ਕਰਨੀ, ਆਪਣੀ ਵਡਿਆਈ ਕਰਨੀ ਜਦੋਂ ਛੱਡ ਦਿੰਦੀ ਹੈ, ਇਹ ਜ਼ੁਬਾਨ
ਨਾਮ ਦਾ ਅਭਿਆਸ ਕਰਦਿਆਂ ਪਵਿੱਤਰ ਹੋ ਜਾਂਦੀ, ਸੁੱਚੀ ਹੋ ਜਾਂਦੀ। ਫਿਰ ਰਸਨਾ ਉੱਪਰਲਾ ਹਿੱਸਾ, ਉਹ ਤੋਂ ਨਾਮ ਦਾ ਉਚਾਰਨ ਹੁੰਦਾ ਅਤੇ ਰਸ ਪੈਦਾ ਹੁੰਦਾ। ਉੱਪਰ ਹੀ ਜਿੰਨੀ ਚੀਜ਼ ਬੰਦਾ ਖਾਂਦਾ, ਪਦਾਰਥ ਖਾਂਦਾ, 36 ਪ੍ਰਕਾਰ ਦੇ। ਕਹਿੰਦੇ ਮਾੜਾ ਜਿਹਾ ਰਸਨਾ ਜੀਭ 'ਤੇ ਰੱਖ ਕੇ ਵੇਖ ਲਓ ਕਿੰਨਾ ਕੁ ਸਵਾਦ। ਉੱਪਰੋਂ ਹੀ ਰਸਨਾ ਨੇ, ਨਾਮ ਦਾ ਰਸ ਵੀ ਰਸਨਾ ਤਾਂ ਹੀ ਹੈ ਜਦੋਂ ਇਹਨੂੰ ਨਾਮ ਦਾ ਰਸ ਆ ਜਾਂਦਾ ਹੈ। ਸ਼ਬਦ ਦੇ ਨਾਲ ਜੁੜ ਕੇ ਉਦੋਂ ਰਸਨਾ ਬਣ ਜਾਂਦੀ ਹੈ। ਇਹ ਜ਼ੁਬਾਨ ਹੈ, ਕਰਮ ਇੰਦਰਾ ਵੀ, ਗਿਆਨ ਇੰਦਰਾ ਵੀ ਹੈ। ਐਸੋ ਰੇ ਹਰ ਰਸ ਮਿੱਠਾ, ਐਸਾ ਹਰੀ ਵਾਹਿਗੁਰੂ ਦਾ ਨਾਮ ਰਸ ਮਿੱਠਾ ਹੈ। ਗੁਰਮੁਖ ਕਿਨੈ ਵਿਰਲਾ ਡੀਠਾ ਰਹਾਓ। ਮਹਾਰਾਜ ਜੀ ਬਖਸ਼ਿਸ਼ ਕਰਦੇ, ਹੈ ਤੇ ਬਹੁਤ ਮਿੱਠਾ ਨਾਮ ਰਸ, ਪਰ ਕਿਸੇ ਵਿਰਲੇ ਨੇ ਡੀਠਾ ਵੇਖਿਆ ਹੈ, ਡੀਠਾ ਤੱਕਿਆ ਹੈ? ਜਿਹਨੇ ਮਾਣਿਆ ਹੈ ਉਹਨੇ ਹੀ ਤੱਕਿਆ, ਉਹਨੇ ਹੀ ਵੇਖਿਆ, ਉਹਨੂੰ ਅਨੁਭਵ ਹੋਇਆ ਹੈ। ਵਿਰਲੇ ਨੇ ਨਾਮ ਦਾ ਰਸ ਮਾਨਣ ਵਾਲੇ, ਜਪਦੇ ਤੇ ਬਹੁਤ ਨੇ, ਮੰਜ਼ਲ ਨੂੰ ਪਾਉਣ ਵਾਲੇ ਵਿਰਲੇ ਹੁੰਦੇ ਨੇ। ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਸਮਝ ਲਓ ਮੰਜ਼ਲ ਪਾ ਲਈ। ਕਿੰਨਾ ਕੁ ਮਿੱਠਾ ਹੈ! ਦੁਨੀਆਂ ਦੇ ਜਿਹੜੇ ਮਿੱਠੇ ਪਦਾਰਥ ਨੇ, ਉਹਨਾਂ ਦੀ ਤੁਲਨਾ ਦੇ ਕੇ ਕਿਹਾ ਵੀ ਸਾਰਿਆਂ ਤੋਂ ਮਿੱਠਾ ਹੈ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ। ਸੱਕਰ ਮਿੱਠੀ ਹੈ, ਗੁੜ ਮਿੱਠਾ ਹੈ, ਖੰਡ ਮਿੱਠੀ ਹੈ, ਨਿਵਾਤ ਮਿਸ਼ਰੀ। ਗੁੜ ਬਹੁਤ ਮਿੱਠਾ ਹੈ, ਮਾਖਿਓ ਸ਼ਹਿਦ ਜੋ ਹੁੰਦਾ ਹੈ ਮੱਖੀਆਂ ਦਾ, ਮਖਿਆਲ ਬਹੁਤ ਮਿੱਠਾ ਹੁੰਦਾ ਵੀ ਸ਼ਹਿਦ। ਮਾਖਿਓ ਮਾਝਾ ਦੁੱਧ, ਅਤੇ ਮੱਝ ਦਾ ਦੁੱਧ, ਦੁੱਧ ਉਂਝ ਹੀ ਮਿੱਠਾ ਹੁੰਦਾ ਹੈ। ਸੱਜਰਾ ਸੱਜਰਾ ਪੀ ਲਓ, ਕੱਚਾ ਛਕ ਲਓ, ਉਂਝ ਛਕ ਮਿੱਠਾ ਹੁੰਦਾ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ ਆਦਿਕ 6 ਵਸਤੂਆਂ ਗਿਣੀਆਂ ਨੇ ਭਗਤ ਫਰੀਦ ਸਾਹਿਬ ਜੀ, ਸਾਰੀਆਂ ਮਿੱਠੀਆਂ ਨੇ। ਪੁਰਾਣੇ ਸਮਿਆਂ ਵਿੱਚ ਇਹ ਹੀ ਮਿੱਠੇ ਹੁੰਦੇ ਸੀ, ਹੁਣ ਤਾਂ ਬਹੁਤ ਕੁਝ ਬਣਨ ਲੱਗ ਗਿਆ। ਓਨੇ ਹੀ ਰੋਗ ਵਧੇ ਨੇ, ਜਿੰਨੀਆਂ ਮਠਿਆਈਆਂ ਪੈਦਾ ਹੋ ਗਈਆਂ ਨੇ ਓਨੇ ਹੀ ਰੋਗ ਲੱਗੇ ਹੋਏ ਨੇ। ਪੁਰਾਣੇ ਸਮਿਆਂ ਵਿੱਚ ਇਹ ਹੀ ਮਿੱਠੇ ਹੁੰਦੇ ਸੀ ਕੁਦਰਤੀ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਂ ਹੀਆਂ। ਰਾਗ ਰਤਨ ਪਰਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸਤੋ ਤਾਂਗਾ ਭਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਂ ਹੀਆਂ। ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ।

ਵਾਹਿਗੁਰੂ ਜੀ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਵਿਖੇ ਗੁਰੂ ਘਰ ਦੇ ਪ੍ਰੀਤਵਾਨ ਸੇਵਕ ਪਰਿਵਾਰਾਂ ਵੱਲੋਂ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਾਸ਼ ਹਨ, ਜਿਨ੍ਹਾਂ ਦੇ ਸੋ 10:15 ਭੋਗ ਪ੍ਰਾਰੰਭ ਹੋਣਗੇ। ਆਪ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਵਿਖੇ ਪਹੁੰਚ ਕੇ ਭੋਗ ਦੇ ਸਲੋਕ ਸਰਵਣ ਕਰਕੇ ਕਥਾ ਕੀਰਤਨ ਦੀਵਾਨ ਸਜਣਗੇ। ਸੰਗਤਾਂ ਨੇ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਵਸੈ ਬਨਵਾਰੀ, ਤਿਨ ਲਹਿਣਾ ਥਾਪ ਜੋਗ ਜਗ ਧਾਰੀ।

ਗੁਰਸੇਵਾ ਕਰ ਫਲ ਲਹੀ ਅੰਗ ਬੰਦ ਹੈ ਜੋ ਚਰਨ ਸਰਨ ਸੁਖ ਭਾਵ ਹੈ ਪਰਮਾਨੰਦ ਗੁਰਮੁਖ ਕੈ ਅੰਗ ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਭੋਖਣ ਭਰਨ ਸਤਿਗੁਰ ਗੁਰਸੇਵਾ ਲੱਖ ਗਤ ਜਾ ਕੀ।

ਪਦਵੀ ਉੱਚ ਪਈ। ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੇ ਬ੍ਰਥਾ ਗਏ। ਅਬ ਲੋਕਾ ਬ੍ਰਹਮ ਪਰਮ ਸਭ ਛੁਟਕਾ ਛੁਟਕਿਆ ਦਿਵਿਆ ਦ੍ਰਿਸ਼ਟ ਕਾਰਨ ਕਰ।

ਕਰਤਾ ਕਰਮਤ ਜਿਉ ਨਾਮ ਸਾਰੀਏ ਧਾਰ ਤਜ ਬਿਕਾਰ ਮਨ ਗਯੰਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤਿ ਜਿਉ।

ਰੰਚ ਧਰ ਧਿਆਨ ਨਿਤੈ ਜਿਸ ਬੇਦ ਬਕਾਣੈ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਪੰਜਨ ਗੜਨ ਸਮਰੱਥ ਤਰਨ ਤਾਰਨ ਪ੍ਰਭ ਸੋਈ। ਨਾਨਾ ਪ੍ਰਕਾਰ ਜਿਨ ਜਾਗਿਓ, ਜਨ ਮਥੁਰਾ ਰਸਨਾ ਰਸੈ, ਸ੍ਰੀ ਸਤਨਾਮ ਕਰਤਾ ਪੁਰਖ

ਸਾਹਿਤ ਬਿਰੰਚ ਜਸ ਗਾਵੈ ਜਾ ਕੋ ਸਿਵ ਹੁਨ ਗਾ ਨਤ ਜਾਤ ਕਬਲਾਸ ਕੋ ਜਾ ਕੋ ਜੋਗੀ ਜਤੀ ਸਿਧ ਸਾਧਕ ਅਨਕ ਤਪ ਜਟਾ ਜੂਠ ਪੇਖ ਕੀਏ ਫਿਰਤ ਉਦਾਸ ਕੋ ਸੋ ਤਿਨ ਸਤਿਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੈ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੇ ਸੇਵਕ ਸਿੱਖ ਸਦਾ ਅਤ ਲੁਭਤ ਅਲ ਸਮੂਹ ਜਿਉਂ ਕੁਸਮ ਸੁਭਾਸੇ।

ਜੇ ਸਤਿਗੁਰ ਲਗ ਪ੍ਰਭ ਪਾਈ ਹੈ ਸੋ ਸਤਿਗੁਰ ਸਿਮਰਹੋ ਨਰਹੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ।

ਤੂੰ ਸਤਿਗੁਰ ਚਉ ਜੁਗੀ ਆਪੇ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੈ ਤੁਰ।

ਅੰਮ੍ਰਿਤ ਬਾਣ ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪ੍ਰਤੱਖ ਲਿਖਿਓ ਅਕਸ਼ਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰ ਸਪਰਸ ਪਰਸ ਪਰ

ਬਿਤ੍ਰਹੁ ਤੈ ਜਨ ਜਾਚੋ ਜਗਤ੍ਰ ਪਰ ਜਾਨਿਯਤ ਵਾਸੁਰ ਰਾਇਣ ਵਾਸ ਜਾਕੋ ਹਿਤਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗੋ ਜਾਨਿਯਤ ਵਾਸੁਰ।

ਅਕਲ ਸਰ ਅੱਖਰ ਕਾ ਪਿਓ ਨਾਲ ਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ

ਤਾਨਾ ਤਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਪੀੜਿਆ ਅੰਦਰ ਪਿਰੀ ਸੰਭਾਲ।

ਮਨ ਤਨ ਜੁਝੇ ਅਪਾਰ ਸੀਤਾ ਲੈ ਗਿਆ ਦੈ ਸਿਰੋ ਲਛਮਣ ਮੂਹ ਸਰਾਪ

ਤੋਟ ਨਾ ਆਵੈ ਅੰਨੀ ਕੁਦੋਸੀ ਕਰੇ ਹੀ ਬੁੱਟੀ ਰੂੜੀ ਰੰਨੀ ਧੰਮੀ।

ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਿਆ, ਬਹੁ ਲੋਚਦੇ ਪ੍ਰਭ ਲੋਚਾ ਪੂਰ ਮਿਲਾਏ, ਹਰ ਪ੍ਰਭੇ ਪ੍ਰਭਾਉ ਹੈ ਕਿਤ ਕਾ ਦੇ ਤਿਪਤਾਏ।

ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿਤੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇੱਕ ਉਪਜਹਿ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਨ ਨਾ ਚੁੱਕੇ ਰੰਗ ਲੱਗਾ ਦੂਜੈ ਪਾਏ ਬੰਧਨ ਬੰਦ ਪਵਾਈਅਨ

ਗੁਰ ਬਚਨਾ ਕਰੇ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੇ ਰੱਖਦਾ ਹਉ ਸਦ ਬਲਾਰੀ ਤਾਸ, ਗੁਰਮੁਖ ਜੋ ਹਰ ਸੇ ਮੰਦੇ ਜਨ ਨਾਨਕ ਤਾਕਾ ਦਾਸ, ਮਾਇਆ ਭਯੰਗਮ ਸਰਪ ਹੈ ਕਰ ਜਗ ਘੇਰਿਆ ਬਿਖਮਾਏ, ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ, ਜਿਨ ਕੋ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬਿਖੋ ਮੈਂ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ ਗੁਰ ਦਰਗਹਿ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚਾਲੈ ਸਤਿਗੁਰ ਪਾਏ, ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰਾਂ ਨਾਲ ਵੈਰ ਰਚਾਈਂਦਾ ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਹੰਕਾਰ ਹੈ ਅੰਧਨ ਜਲੈ ਸਦਾ ਦੁੱਖ ਪਾਏ, ਕੂੜ ਬੋਲ ਬੋਲ ਨਿਤ ਭੌਂਕਦੇ ਬਿਖ ਕਾਦੇ ਦੂਜੈ ਪਾਏ, ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ, ਬੇਸੁਆ ਕੇਰੇ ਪੂਤ ਜਉ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਕੋ ਆਏ, ਹਰ ਗੁਰਮੁਖ ਕਿਰਪਾ ਧਾਰੀਅਨ ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਸਤਿ ਬਲਹਾਰਨੈ ਜੋ ਸਤਿਗੁਰ ਲਾਗੇ ਪਾਏ, ਨਾਮ ਲਗੇ ਸੇ ਉਬਰੇ ਬਿਨ ਨਾਮੈ ਜੰਪੁਰ ਜਾਏ, ਨਾਨਕ ਬਿਨ ਨਾਮੈ ਸੁਖ ਨਹੀਂ ਆਏ ਗਾਏ ਪਛਤਾਏ, ਚਿੰਤਾ ਤਾਪਤ ਰਹਿ ਗਏ ਤਾ ਮਨ ਪਿਆ ਆਨੰਦ, ਗੁਰਪ੍ਰਸਾਦੀ ਬੁਝੀ ਐ ਸਾਧਨ ਸੁਤੀ ਨਚਿੰਦ,

ਵਾਰ ਏ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾ ਅੰਤੀ ਵਾਰ ਬਿਨਾ ਸ਼ਾਂਤ ਨਾ ਆਵੇ ਕਿਸੇ ਆਗੇ ਕਰੀ ਪੁਕਾਰ ਵਡਭਾਗੇ ਸਤਿਗੁਰ ਪਾਇਆ ਪੁੱਛਿਆ ਬ੍ਰਹਮ ਵਿਚਾਰ ਤ੍ਰਿਸ਼ਨਾ ਆਗਨ ਸਭ ਬੁਝ ਗਈ ਜਨ ਨਾਨਕ ਅਰੁਰਤਾਰ ਅਸੀਂ

ਗਿਆ ਹੈ। ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰ ਧਾਰਿਆ, ਹਰ ਹਿਰਦਾ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ ਹਉ ਸਤਿ ਬਲਹਾਰੀ ਤਾਸ, ਨਾਨਕ ਤਿੰਨ ਮੁਖ ਉਜਲੇ

ਨਾਉ ਅਤ ਵੱਡ ਉੱਚਾ ਉੱਚੀ ਹੂ ਉੱਚਾ ਹੋਈ ਅਪੜ ਕੋਈ ਨਾ ਸਕੇ ਜੇ ਸੋ ਲੋਚੈ ਕੋਈ ਮੁਖ ਸੰਜਮ ਹੱਛਾ ਨਾ ਹੋਵੇ ਕਰ ਭੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ

ਨਾਨਕ ਗੁਰਮੁਖ ਪਾਈਐ ਅਰ ਆਪਣੀ ਕਿਰਪਾ ਧਾਰ, ਬਿਨ ਸਬਦੈ ਜਗਤ ਵਰ ਲਿਆ, ਕਹਿਣਾ ਕਛੂ ਨਾ ਜਾਏ, ਹਰ ਰੱਖੇ ਸੇ ਉਬਰੇ। ਸਬਦ ਰਹੇ ਲਿਵਲਾਇ, ਨਾਨਕ ਕਰਤਾ ਸਭ ਕਿਛ ਜਾਣਦਾ, ਜਿਨ ਰੱਖੀ ਬਣਤ ਬਣਾਇ। ਹੋਮ ਜਗ ਸਭ ਤੀਰਥਾ, ਪੜ ਪੰਡਤ ਕਥੇ ਪੁਰਾਣ, ਵਿਖ ਮਾਇਆ ਮੋਹ ਨਾ ਮਿਟੇਈ, ਵਿੱਚ ਹਉ ਮੈਂ ਆਵਣ ਜਾਣ। ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਸੁਜਾਨ, ਜਿਨ੍ਹਾਂ ਹਰ ਹਰ ਪ੍ਰਭ ਸੇਵਿਆ, ਜਨ ਨਾਨਕ ਸਤਿਗੁਰ।

ਜਾਏ ਮਾਰ ਬਿਨ ਸਜਾਏ ਕਿਨਵਾਰ ਬਡ ਭਾਗ ਹੋਵੇ ਸਤਿਗੁਰ ਮਿਲਾਏ ਹੋ ਮੈਂ ਤਜਾ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸਬਦ ਵਿਚਾਰ।

ਗਵਾਏ, ਮੂੰਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ, ਜਿਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ

ਘਰ ਰਸ ਤਰਾਪੈ ਹਰ ਦਰਗਹਿ ਗੁਰ ਸ਼ਬਦ ਸਿੰਜਾਪੈ ਬਿਨਨ ਸ਼ਬਦ ਮੂਆ ਹੈ ਸਭ ਕੋਈ ਮਨਮੁਖ ਮੂਆ ਆਪਣਾ ਜਨਮ ਕੋਈ ਹਰ ਨਾਮ ਨਾ ਚੇਤੈ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਵੇਕ ਰਹੇ ਦੁੱਖ ਸੁਖ ਏਕ ਸਮਾਨ ਤਿਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਹੀ ਵਿਚੋਂ ਮੈਂ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਈ ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸ਼ਬਦ ਸੁਪਾਏ ਓਨਾ ਮੈਲ ਪਤੰਗ ਨਾ ਲੱਗੇ ਜੇ ਚੱਲਣ ਸਤਿਗੁਰ ਪਾਏ ਮਾਨਮੁਖ ਝੂਠ ਨਾ ਉਤਰੈ ਜੇ ਸੋ ਧੋਵਨ ਪਾਏ ਨਾਨਕ

ਮਾਨਮੁਖ ਕਮਲਾ ਰਗੜੈ ਲੂਛੈ, ਗੁਰਮੁਖ ਹੋਏ ਤੇ ਸਭ ਕੁਛ ਸੁਜੈ, ਨਾਨਕ ਗੁਰਮੁਖ ਮਨ ਸਿਉ ਲੂਛੈ। ਜਿਨ੍ਹਾਂ ਸਤਿਗੁਰੂ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ, ਪਸ਼ੂ ਢੋਰ ਗਾਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ।

ਆਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਹ ਦੇ ਆਪੇ ਖਾਏ ਤਿਸਕਾ ਕਿਆ ਸਾ ਲਾਈਐ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰ ਮਿਲੈ ਤਾਂ ਪਾਏ।

ਨਾਨਕ ਹੁਕਮ ਤਿਨਾ ਮਨਾਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨੋ ਤੈਨ ਵਿੱਟੋ ਵਾਰਿਆ ਭਾਈ ਤੈਨ ਕੋ ਸਤਿਬਲਾ ਰਹਿ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਆਂਦਨ ਸੇਵਨ ਗੁਰ ਆਪਣਾ ਆਂਦਨ ਆਂਦਨ ਨਾਨਕ ਸੇ ਮੂੰਹ ਸੋਹਣੇ ਸੱਚਾ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਏ ਸੱਚ ਸੁਣੈ ਸੱਚ ਮਨ ਲੈਣ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਨਾ ਸੱਚੇ ਮਾਏ ਸਮਾਏ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਆ ਮਾਨੁਕ ਭੁੱਲੇ ਜਾਏ ਬਾਬੀ ਗਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਕਰੇ ਪੁਕਾਰ ਬਾਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤੇ ਚੁੱਕੈ ਸਯੂਪ ਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰਧਾਰ ਬਾਬੀਹਾ ਤੂੰ ਸੱਚ ਚਾਹੋ ਸੱਚੇ ਸੌਲ ਵਿਲਾਏ ਬੋਲਿਆ ਤੇਰਾ ਥਾਇ ਪਵੈ ਗੁਰਮੁਖ ਹੋਇਆ ਲਾਏ ਸਬਦ ਚਿੰਤਕ ਉਤਰੈ

ਤੇ ਜਲ ਉਪਜੈ ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲਾਗੈ ਆਏ। ਬਾਬੀਗਾ ਤੂੰ ਸਹਿਜ ਬੋਲ ਸੱਚੇ, ਸਭ ਸੁਭ ਪਾਏ ਸਭ ਕੁਛ ਤੇਰਾ ਨਾਲ, ਸਤਿਗੁਰ ਦੀਆ ਦਿਖਾਇਆ ਪਛਾਣ, ਪ੍ਰਿਤ ਮਿਲਾ ਬੁੱਟਾ ਸ਼ੈਵਰ ਲਾਏ। ਚਹਿਮ ਚਿਮ ਅੰਮ੍ਰਿਤ ਵਰਸਦਾ ਤਿਸ ਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵੇ ਜੋਤੀ ਜੋਤ ਮਿਲਾਏ। ਨਾਨਕ ਸੁਖ ਸਵਨ ਸੁਹਾਗਨ ਸੱਚਾ ਨਾਮ ਸਮਾਏ, ਤੁਰੋ ਖਸਮ ਭੇਜਿਆ ਸੱਚਾ ਹੁਕਮ ਪਟਾਈ, ਵਰਸਾ ਦਇਆ ਕਰ ਗੂੜੀ ਸ਼ੈਵਰ ਲਾਏ। ਬਾਬੀ ਹੇ ਤਨ ਮਨ ਸੁਖ ਜੈ ਤਤ ਬੂੰਦ ਮੂਹ ਪਾਇਆ, ਅਨ ਧਨ ਬਹੁਤ ਬਹੁਤਾ ਉਪਜਾ ਧਰਤੀ ਸੋਭਾ ਪਾਏ। ਆਨ ਦਿਨ ਲੋਕ ਭਗਤ ਕਰੇ ਗੁਰ ਕਾ ਸਭ ਸਮਾਏ, ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰ ਰਜਾਏ। ਹਰ ਗੁਣ ਗਾਵੋ ਕਾਮਨੀ ਸੱਚਾ ਸਵਭ ਸਮਾਏ, ਭੈ ਕਾ ਸਹਿ ਸਿਗਾਰ ਕਰੋ ਸੱਚ ਰੋ ਲਿਵਲਾਏ। ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ, ਬਾਬੀ ਆ ਸਗਲੀ ਧਰਤੀ ਜੇ ਫਿਰੈ ਉੜ ਚੜ੍ਹੇ ਆਕਾਸ, ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੁੱਖ ਪਿਆਸ, ਜੀਉ ਪਿੰਡ ਸਭ ਤਿਸਕਾ ਸਭ ਕਿਛੁ ਤਿਸਕੈ ਪਾਸ, ਬਿਨ ਬੋਲਿਆ ਸਭ ਕਿਛੁ ਜਾਣਦਾ ਕਿਸੇ ਆਗੈ ਕਿਛੈ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ ਸਬਦ ਕਰੇ ਪ੍ਰਗਾਸ, ਨਾਨਕ ਤਿਸੈ ਬਸਵੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਬੁੱਟਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ, ਸਭ ਦੇ ਸਦਾ ਬਸੰਤ ਹੈ ਜਿਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ।

ਪੜਾ ਸਭ ਜਗ ਹਰਿਆ ਹੋਏ ਵਡੜਾ ਝਾਲ ਝੁਲੰਭਲਾ ਨਾਵੜਾ ਲਈਆ ਕਿਸੇ ਨੌ ਲਈਆ ਪਰਮੇਸ਼ਰ ਭੰਨਣ ਘੜਨ ਸਮਰੱਥ ਹਰ ਹਟ ਪੇ ਤੂੰ ਤੂੰ ਕਰ ਬੋਲੈ ਭਲੀ ਬਾਣ ਸਾਹਿਬ ਸਦਾ ਅਧੂਰ ਹੈ ਕਿਆ ਉੱਚੀ ਕਰੇ ਪੁਕਾਰ ਜਿਨ ਜਗ ਤੋਂ ਪਾਏ ਹਰ ਰੰਕੀਆ ਤਿਸਾ ਬਿੱਟੋ ਕੁਰਬਾਨ ਆਪ ਛੋਡਾ ਤਾਂ ਸਭ ਮਿਲਿਆ ਸੱਚਾ ਹੋਵੇ ਵਿਚਾਰ ਹੋਮੈ ਭਿੱਖਾ ਬੋਲਣਾ ਬੁਝਣਾ ਸੱਕਾ ਕਾਰ ਬੰਤਰਨ ਤ੍ਰਾਪਣ ਤੁਜਾ ਧਿਆਨ ਦਾ ਆਂਦਨ ਸਦਾ ਵਿਹਾਨ ਬਿਨ ਸਤਿਗੁਰ ਕਿਨ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ

ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿੱਤ ਮਨਮੁਖ ਸੌ ਕਰ ਦੋਸਤੀ ਸੁੱਕੇ ਪੁੱਛੈ ਮਿੱਤ ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਈ ਚਿੱਤ ਜਮਨ ਮਰਨ ਕਾ ਮੂਲ ਕੱਟੀ ਹੈ ਤਾਂ

ਕਰੇ ਸਲੋਕ ਮਹਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੜਭਾਗੀਆ ਸੁਹਾਗਨੀ ਜਨਾ ਗੁਰਮੁਖ ਮਿਲਿਆ ਰੜਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖਾ ਜਿਨ ਸਾਚਾ ਤਸ ਹੋਏ ਜਿਤ ਮਿਲਿਆ ਤਕ ਉਤਰਾ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖਾ ਜਿਸਨੋ ਸਮਤ ਸਭ ਕੋਈ ਵਾਹ ਵਾਹ ਸਤਿਗੁਰ ਨਿਰਵੈਰ ਜਿਸਿੰਦਾ ਸਤਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜਿਸ ਸਤਿ

ਹਰ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਇਆ ਭਵਨ ਮੰਤਨ ਪੰਗ ਮੂੰਹ ਪ੍ਰਿਆ ਸਭ ਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਹਉ ਟੁੰਡੇਂਦੀ ਤਿੰਨ ਸੱਜਣ ਸੱਤ ਸਵਾਰਿਆ ਸਤਿਗੁਰੂ ਮੈਂਡਾ ਮਿੱਤ ਜੇ ਮਿਲਾ ਤਾਂ ਹੀ ਮਨ ਵਾਰਿਆ ਦੇਨ ਦਾ ਮੂੰਹ ਪਿਰ ਦਸ ਸਰ ਸੱਜਣ ਸਿਰਜਣ ਵਾਰਿਆ ਨਾਨਕ ਹਉ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤਮੂ ਸੱਜਣ ਆਵੇ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜਿਉ ਕਰੀ ਤਿਸ ਵਿੱਟੋਂ ਚੌਖਨੀ ਹੈ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੁਰਾ ਮਿਲਾਵੇ ਅੰਤਰ ਜੋਰ ਹੋ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਪਰਮਾਇਆ ਮਨ ਨ ਸਕੀ ਦੁੱਤਰ ਤਰਿਆ ਨ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲਿਆ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ ਜਿੰਨੀ ਸਤਿਗੁਰ ਮੰਨਿਆ

ਮਿਲੇ ਸੁਭਾਏ ਗੁਰਮੁਖ ਹੈ ਮਨ ਰਹਸੀਐ ਜਿਨ੍ਹਾਂ ਪਿਰੀ ਪਿਆਰ ਕਿਉਂ ਜੀਵਨ ਪਿਰਵਾਰੇ ਜਾਂ ਸੌ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿਨ੍ਹਾਂ ਗੁਰਮੁਖ ਅੰਦਰ ਨੇਹੋਂ ਤੈ ਪ੍ਰੀਤਮ ਸੱਚਾ ਪਾਈਐ ਅੰਦਰ ਅੰਦਨ ਰਹੇ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਭੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋਂ ਕਿਉਂ ਜੀਵਨ ਪਿਰੇ ਵਿਹੁਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਓ ਮਿਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਾਧਿ ਉਜਲੇ ਤਿਤ ਸੱਚਾ ਦਰਬਾਰ ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਣਹਾਰ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਾਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ

ਵਧਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ। ਦਰਗ ਹੈ ਲੇਖਾ ਮੰਗੀ ਹੈ ਕੋਈ ਅੰਤ ਨਾ ਸਕੀ ਛਡਾਏ, ਬਿਨ ਨਾ ਆਵੈ ਸਭ ਦੁੱਖ ਹੈ ਦੁਖਦਾਈ ਮੋਹ ਮਾਏ। ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ, ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ। ਹੁਕਮ ਵਰਤ ਨੇਮ ਸੁੱਚ ਸੰਜਮ ਮਨ ਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੈ ਬੂਝੈ ਸਤਿਗੁਰ ਸੇਵੈ ਲਿਵ ਲਾਏ। ਨਾਨਕ ਕਿਰਪਾ ਕਰੇ ਜਿਨ ਉੱਪਰ ਤਿਨਾ ਹੁਕਮੇ ਲੈ ਮਿਲਾਏ, ਮਾਨਮੁਖ ਹੁਕਮ ਨਾ ਬੂਝੇ ਬਪੜੀ ਨਿਤ ਹੋਮੈ ਕਰਮ ਕਮਾਏ। ਵਰਤ ਨੇਮ ਸੁ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ, ਅੰਤਰੋਂ ਕਸੁਧ ਮਾਇਆ ਮੋਹ ਬੇਦੇ ਜੋ ਹਸਤੀ ਛਾਰ ਉਡਾਏ। ਜਿਨੂੰ ਪਾਏ ਤਿਸੇ ਨਾ ਚੇਤੇ ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪਰਪੰਚ ਕੀਆ ਧੁਰ ਕਰਤਾ ਪੂਰਬ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਆਂਦਨ ਸੇਵਾ ਕਰਤ ਸਮਾਏ। ਅੰਤਰ ਸਤ ਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖਿਆ ਸਭ ਆਏ। ਮੰਨੀਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ।

ਫੇਰਾਂ ਪਿਹਰਦਾ ਰਖਾਂ ਸੰਭਾਲ, ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸਭ ਚਿੱਤ ਲਾਏ, ਤਿੰਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ, ਨਿਰਦੋਖ ਪਏ ਲਿਵ ਲਾਏ, ਗੁਣ ਗਾਵੈ ਗੁਣ ਉਚਰੈ

0: ਮਾਰ ਭਿਖ ਮਾਇਆ ਤਨ ਸੰਚ ਮਰਹਿ ਅੰਤ ਹੋਏ ਸਭ ਸ਼ਾਰ ਕਰਮ ਧਰਮ ਸੋ ਸੰਜਮ ਕਰੈ
1: ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੇ ਕਰਮ ਕਮਾਵੈ ਸੋ ਥਾਇ ਨ ਪਵੈ ਹੈ ਦਰਗਹਿ ਹੋਏ ਖੁਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ

ਜੀ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ ਤਿਸੈ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲਉ ਨਿਰਮਲ ਨਾਮ ਧਿਆਏ

ਢੋਰ ਜਿਨ ਤੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨ ਮੁਖ ਭੁੱਖ ਨਾ ਜਾਏ ਮੋਹ ਕੁਟਾਮ ਸਭ ਕੂੜ ਹੈ ਕੂੜ ਰਹੇ ਅਲ ਪਟਾਏ ਅਣਦਿਨ ਚਿੰਤਾ ਚਿੰਤਵੈ ਚਿੰਤਾ

ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮੇਲਾਏ। ਉਹ ਭਉਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ

ਦ੍ਰਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਾਗ ਦਿਖਾਇਆ, ਹੋਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਸਾਇਆ, ਗੁਰਮਤੀ ਜਮ ਜੋਹ ਨ ਸਕੈ, ਸੱਚੈ ਨਾਏ ਸਮਾਇਆ।

ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅੰਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੋਲ ਗੋਲੇ। ਸਲੋਕ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਨਾਨਕ ਰਾਮ ਨਾਮ ਗੁਣ ਗਾਈਐ। ਦਰਗਹਿ ਹੈ ਨਿਰਮਲ ਸੋਏ, ਜੋ ਪ੍ਰਭ ਰੱਖੇ ਆਪ, ਤਿਨ ਕੋਇ ਨ ਮਾਰਈ, ਅੰਦਰ ਨਾਮ ਨਿਧਾਨ, ਸਦਾ ਗੁਣ ਸਾਰਈ।

ਬਰੰਗਣ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਣ ਗਾਵੈ ਆਸਾ ਗੁਣ ਗੁਣੀ ਉੱਚੈ ਸੁਰ ਸੂਹੋਂ ਪੁਣਕੀਨੀ ਮੇਘ ਰਾਗ ਸਿਉ ਪਾਂਚੋਂ ਚੀਨੀ ਬੈਰਾ ਧਰ ਗਜ ਧਰ ਕੇ ਧਾਰਾ ਜਬਲੀ ਧਰਨ ਟਿਓ।

ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਭਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ

ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾਵੈ ਧੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ।

ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਜੇਤੀ ਸਿਰ ਠੋਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾ ਹਰਮਾਨਿਕ।

ਉਹ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਐ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ। ਜਾ ਸੋ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇ ਹੱਕ ਕੋਏ ਨਾ ਸੁਜਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਬਲਾ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ।

ਭੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਹੇ ਅਸੰਖ ਨਿੰਦਕ

तू सदा सलामत निरंकार असंख नाव असंख थाव अगम अगम असंख लो असंख कह।

ਜਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਪ ਤਿਪ ਪਾਹੇ। ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੈ ਨਾਹੀ ਕੋਥਾਓ। ਕੁਦਰਤ ਕਵਣ ਕਹਾ ਵੀ

ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ।

ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨ ਹੋ ਨ ਵੀਸਰ ਹੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪ ਕਿਆ ਮਨਮੰਤ

ਕਿਤੇ ਕੀਤੇ ਬੁੱਧਾ। ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖਹ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨਾ ਸਕਹਿ ਕੇਈ ਕੇ ਜੇ

ਗਾਵਹਿ ਤੁਹਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹਿ ਇੰਦ ਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ

ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸ ਆਦੇਸ ਆਦ ਨੀਲ ਨਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਾਟ ਘਾਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ

ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖ ਹੋ ਕਰਮ ਕਿਤੇ ਪਵਣ ਪਾਣੀ ਵਹਿ ਸੁੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜਤ ਘੜੀ ਹੈ।

ਰਤਨ ਸਮੁੰਦਾ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦਾ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹ ਪਿਛੈ ਪਛਤਾਏ ਤਿਥਾ ਘੜੀਆ ਸੁਰਤ ਮਤ ਮਨ ਬੁੱਧ ਤਿਥਾ ਘੜੀਆ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ।

ਜਾਗਰਤਾਂ ਪਰਵਾਰ ਪਰੀਆਂ ਸ਼ਬਦ ਗਾ ਬਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਤਹੁ ਸ਼ਬਦ ਧਰੁ ਪਿਆਰੁ ਸਾਚਾ ਨਾਮੇ ਨ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹ ਕਰਮ

ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰਗੋਬਿੰਦ ਨੌ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ।

ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ, ਅਸਹਿ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ। ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸਾ

ਬਾਅਦ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵ ਪਰਿਵਾਰ ਮਾਤਾ ਛਿੰਦਰ ਕੌਰ ਜੀ ਵੱਲੋਂ ਆਪਣੇ ਦੋਹਤਰੇ

ਬਖਸ਼ਿਸ਼ ਕੀਤੀ ਸੀ ਬੇਟੇ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾਕ ਜਿਨ੍ਹਾਂ ਦੇ ਸ਼ੁਕਰਾਨੇ ਵਜੋਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਅਤੇ ਬੇਟੀ ਅਵਰੀਨ ਕੌਰ ਅਤੇ ਅਸ਼ਲੀਨ ਕੌਰ ਦੇ ਜਨਮਦਿਨਾਂ ਦੀਆਂ ਖੁਸ਼ੀਆਂ ਸਤਿਗੁਰੂ ਮਹਾਰਾਜ ਜੀ ਉਹ ਸਮੂਹ ਸੇਵਕ ਪਰਿਵਾਰ ਵੱਲੋਂ ਪਰਸੋਂ ਰੋਜ਼ ਆਪ ਜੀ ਦੀ ਧੁਰਕੀ ਬਾਣੀ ਆਈ ਜੀ ਦੇ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਰਹਿਮਤ ਸਦਕਾ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਤੋਂ ਅੰਤ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀ ਆਪ ਜੀ ਕੇ ਹਜ਼ੂਰ ਸਜ ਕੇ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਵਿਚਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ। ਅੱਗੇ ਤੋਂ ਸੁਮਤ ਬਖਸ਼ਣੀ ਸੁੱਧ ਸਪਸ਼ਟ ਭੈ ਭਾਵਨੀ ਸਮੇਤ ਬਾਣੀ ਪੜ੍ਹਨ ਦਾ ਬਲ ਉੱਦਮ ਬਖਸ਼ਣਾ ਸਤਿਗੁਰੂ ਮਹਾਰਾਜ ਜੀ ਉਹ ਕਿਰਪਾ ਕਰਨੀ

ਸੱਚੇ ਪਾਤਸ਼ਾਹ ਸਮੂਹ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਬੇਟੀ ਸ਼ਰੀਨ ਕੌਰ ਨੂੰ ਮੈਡੀਕਲ ਦੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ, ਸਮੂਹ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਮਾਤਾ ਪਿਤਾ ਦਾ ਆਗਿਆ ਕਾਰ ਲੰਮੀ ਦੀਰਘ ਆਜੂ ਬਖਸ਼ਿਸ਼ ਕਰਨੀ, ਪੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ, ਤੁਮ ਕਹੋ ਹਰ ਹਰ ਸਦਾ ਭਜੋ, ਜਗਦੀਸ਼ ਦੇ ਮਾਂ ਵਾਕ ਅਨੁਸਾਰ ਬੱਚਿਆਂ ਨੂੰ ਗੁਰਮਤਿ ਦੀ ਦਾਤ ਬਖਸ਼ਣੀ, ਸ਼ਬਦ ਦੀ ਪ੍ਰੀਤ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ, ਸਮੂਹ ਬੱਚਿਆਂ ਨੂੰ ਪਰਮਾਰਥੀ ਗੁਰਬਾਣੀ ਦੀ ਸੋਝੀ ਅਤੇ ਸਵਾਰਥੀ ਸੱਚੇ ਪਾਤਸ਼ਾਹ ਉੱਚ ਵਿੱਦਿਆ ਬਖਸ਼ਿਸ਼ ਕਰਨੀ, ਆਪ ਜੀ ਨੇ ਅੰਗ ਸੰਗ ਸਹਾਈ ਹੋਣਾ, ਸੇਵਕ ਪਰਿਵਾਰ ਨੇ ਪਰਸੋਂ ਰੋਜ਼ ਤੋਂ ਤਨ ਮਨ ਧਨ ਕਰਕੇ ਹੁਣ ਤੱਕ ਬੇਅੰਤ ਸੇਵਾਵਾਂ ਕੀਤੀਆਂ ਹਨ, ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਆਪਣੇ

ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ ਹੈ। ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟ ਹਵਾਂ ਪ੍ਰਵਾਨ ਕਰਨੀਆਂ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਪੜ੍ਹੇ ਸੁਣੇ ਗਏ ਭਜਨ ਬਾਣੀ ਆਪ ਹਿਰਦਿਆਂ ਵਿੱਚ ਵਸਾਉਣਾ। ਗਰੀਬ ਨਿਵਾਸ ਸੱਚ ਪਾਤਸ਼ਾਹ ਜੀਓ। ਆਪ ਜੀ ਕੇ ਹਜੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ। ਹੁਣ ਲਾਭ ਉਹ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ। ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਵਕ ਪਰਿਵਾਰ ਨੂੰ ਕਿਰਤਾਰਥ ਕਰੋ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਕਾਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕੀ ਫਤਿਹ। ਕਰੀ ਸੇਵਾ
1: ਸੰਗਤ ਜੀ, ਹੁਣ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਪ੍ਰਾਰੰਭ ਹੋਣ ਲੱਗਾ ਹੈ। ਸੋ ਸੇਵਕ ਪਰਿਵਾਰ ਵੱਲੋਂ ਕਥਾ ਕੀਰਤਨ ਦੀਵਾਨ ਸਜ ਰਹੇ ਹਨ। ਆਪ ਸੰਗਤਾਂ ਨੇ ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਦਾਤਾਂ ਗਰੀਬ ਨਵਾਜ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੈ ਤਿਸ ਦੇਈ। ਸਤਿਕਾਰਯੋਗ ਭੈਣ ਚੰਦਰ ਕੌਰ ਜੀ ਔਰ ਤਿਨ੍ਹਾਂ ਦੇ ਸਾਰੇ ਪਰਿਵਾਰ ਬੱਚੇ ਬੱਚੀਆਂ ਉਹਨਾਂ ਦੇ ਦੋਹਤਰੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਦਾਤ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਸਾਹਿਬਾਂ ਦੇ ਚਰਨ ਪਰਸੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਕਰਦਾ ਪਿਆਰ ਨਾਮ ਬਾਣੀ ਅਤੇ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਦੇ ਹੋਏ ਗੁਰਮਤ ਅਨੁਸਾਰ ਲੰਮੀ ਆਯੂ ਬਖਸ਼ਿਸ਼ ਕਰਨ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਮਿਹਰ ਕਰੇ ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਥੋੜ੍ਹੇ ਸਮੇਂ ਵਾਸਤੇ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਉਣਗੇ। ਪਿਆਰ ਸਤਿ ਸ਼ਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਬਾਣੀ ਗੁਰੂ ਗੁਰੂ ਹੈ ਬਾਣੀ

ਪਰਤਾਖਾ ਗੁਰੂ ਨਿਸਤਾਰੇ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਜੋ ਗੁਰੂ ਘਰ ਦੇ ਪ੍ਰੀਤਵਾਨ ਭੈਣ ਜੀ ਛਿੰਦਰ ਕੌਰ ਜੀ ਤਿਨ੍ਹਾਂ ਦੇ ਬੇਟੇ ਬੇਟੀਆਂ ਦੋਤੇ ਦੋਤਰੇ ਪੋਤਰੇ ਸਮੂਹ ਬੱਚਿਆਂ ਦੀ ਜੋ ਮਹਾਰਾਜ ਜੀ ਨੇ ਦਾਤਾਂ ਦਿੱਤੀਆਂ ਨੇ ਚੜ੍ਹਦੀ ਕਲਾ ਹਿੱਤ ਤੁਰਕੀ ਬਾਣੀ ਜੀ ਦਾ ਓਟ ਆਸਰਾ ਲੈਂਦੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਤਿਨ੍ਹਾਂ ਦੇ ਭੋਗ ਪਵਾਏ ਗਏ ਨੇ ਉਪਰੰਤ ਅੰਮ੍ਰਿਤਮਈ ਸ਼ਬਦ ਰਸ ਸ਼ਬਦ ਕੀਰਤਨ ਖੁਸ਼ੀ ਦੇ ਸ਼ਬਦ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਆਪ ਸੰਗਤਾਂ ਇਕਾਗਰ ਚਿਤ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਪਾਵਨ 626 ਅੰਗ ਤੋਂ ਜੋ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਘਰ ਕਿਵੇਂ ਸੁਖੀ ਵੱਸਦਾ ਹੈ ਬਾਹਰੀ ਘਰ ਅਤੇ ਅੰਤਰੀਵ ਘਰ ਕਿਵੇਂ ਸੁਖੀ ਵੱਸਦੇ ਨੇ ਇਹ ਸ੍ਰੀ ਮੁੱਖ ਵਾਕ ਵਿੱਚ ਆਪਣੇ ਸਾਹਮਣੇ ਉਪਦੇਸ਼ ਵਿਚਾਰ ਸਤਿਗੁਰਾਂ ਰੱਖਿਆ ਆਪਾਂ ਉਹੀ ਵਿਚਾਰਨਾ ਹੈ ਸਤਿਗੁਰੂ ਕਿਰਪਾ ਕਰਨ ਪਹਿਲਾ ਘਰ ਹੈ ਸੰਸਾਰ ਘਰ ਇੱਕ ਨਹੀਂ ਪੰਜ ਤਰ੍ਹਾਂ ਦੇ ਸਮਝ ਜਿਸ ਸਿੱਖ ਨੂੰ ਪੈ ਜਾਂਦੀ ਹੈ ਉਹ ਸਾਰੇ ਘਰਾਂ ਨੂੰ ਸੁਖੀ ਕਰ ਲੈਂਦਾ ਹੈ ਨਿਹਾਲ ਹੋ ਜਾਂਦਾ ਹੈ ਗੁਰੂ ਕਰੇ ਕਿਰਪਾ ਇਹ ਸਮਝ ਪੈ ਜਾਵੇ ਪਹਿਲਾ ਘਰ ਹੈ ਸੰਸਾਰ ਇਹਨੂੰ ਪੇਕੇ ਘਰ ਵੀ ਕਿਹਾ ਅਤੇ ਪ੍ਰਲੋਕ ਨੂੰ ਸਹੁਰੇ ਘਰ ਕਿਹਾ ਹੈ ਬਾਣੀ ਨੇ ਸੰਸਾਰ ਘਰ ਇਹਦੇ ਵਿੱਚ ਫਿਰ ਸਾਨੂੰ ਜੋ ਅਕਾਲ ਪੁਰਖ ਦੀ ਕਿਰਪਾ ਨਾਲ ਜਨਮ ਦਿੰਦੇ ਨੇ ਮਾਈ ਬਾਪ ਜਿਨ੍ਹਾਂ ਦੇ ਗ੍ਰਹਿ ਵਿਖੇ ਹੁੰਦਾ ਹੈ ਜਨਮ ਇਨਸਾਨ ਦਾ ਬੱਚਾ ਬੱਚੀ ਦਾ ਦੂਜਾ ਘਰ ਉਹ ਘਰਾਣਾ ਬੰਸ਼ ਅਗਾਂਹ ਦੀ ਗਾਂਹ ਜੋ ਆਉਂਦੀ ਹੈ ਉਹ ਘਰਾਣਾ ਜਿਹੜਾ ਘਰ ਹੁੰਦਾ ਹੈ ਬੰਸ ਅੰਸ਼ ਬਸ ਇੱਕ ਥਾਂ 'ਤੇ ਜੋ ਟਿਕਾਣਾ ਹੁੰਦਾ ਹੈ ਕਈ ਪੀੜ੍ਹੀਆਂ ਤੋਂ ਉਹ ਘਰ ਹੁੰਦਾ ਹੈ ਰਹਿਣ ਦਾ ਟਿਕਾਣਾ ਸੋ ਜਿੱਥੇ ਆਰਾਮ ਕਰਦਾ ਮਨੁੱਖ ਕੰਮ ਕਾਜ ਕਰਨ ਤੋਂ ਬਾਅਦ ਔਰ ਮੌਸਮ ਦੇ ਲਿਹਾਜ਼ ਨਾਲ ਵੀ ਰੱਖਿਆ ਹੁੰਦੀ ਹੈ ਉਹ ਘਰ ਆ ਸਾਡਾ ਦੂਜਾ ਘਰ ਤੀਜਾ ਘਰ ਹੈ ਗੁਰੂ ਦਾ ਦਰ ਘਰ ਗੁਰੂ ਦਾ ਦੁਆਰ ਗੁਰਦੁਆਰਾ ਸਾਹਿਬ ਗੁਰੂ ਦਾ ਦਰਵਾਜ਼ਾ ਗੁਰੂ ਦੇ ਦਰ ਤੋਂ ਜਿਹੜਾ ਸੰਸਾਰ ਘਰ ਵਿੱਚ ਆ ਕੇ ਅਤੇ ਆਪਣੇ ਘਰ ਵਿੱਚ ਰਹਿ ਕੇ ਗੁਰੂ ਦੇ ਘਰ ਦੀ ਸੋਝੀ ਜਿਹਨੂੰ ਆ ਜਾਂਦੀ ਹੈ ਦਰ ਨਾਲ ਜੁੜ ਜਾਂਦਾ ਹੈ ਗੁਰੂ ਦੇ ਦਰ ਤੋਂ ਪ੍ਰਵੇਸ਼ ਹੋ ਜਾਂਦਾ ਜਿਹੜਾ ਉਹ ਗੁਰੂ ਦੇ ਘਰ ਵਿੱਚ ਆ ਜਾਂਦਾ ਹੈ ਜਿੱਥੇ ਹੁਣ ਤੁਸੀਂ ਬੈਠੇ ਹੋਏ ਹੋ ਲੇਕਿਨ ਪਹਿਲਾਂ ਦਰਵਾਜ਼ੇ ਤੋਂ ਲੰਘਣਾ ਪਵੇਗਾ ਦਰਵਾਜ਼ੇ ਦੀ ਪਹਿਲਾਂ ਗੱਲ ਕੀਤੀ ਇਸ ਕਰਕੇ ਦਰ ਘਰ ਆਪਾਂ ਨੇ ਦਰੋਂ ਘਰੋਂ ਬਖਸ਼ਿਸ਼ ਕਰਨੀ ਤਾਂ ਹੀ ਅਰਦਾਸ ਕਰੀਦੀ ਇਹ ਘਰ ਗੁਰੂ ਦਾ ਘਰ ਇਹਦੇ ਨਾਲ ਅਟੈਚਮੈਂਟ ਹੋਣੀ ਬਹੁਤ ਜ਼ਰੂਰੀ ਖਾਸ ਕਰਕੇ ਜੇ ਸਿੱਖ ਆ ਜੇ ਨਾਮ ਪਿੱਛੇ ਸਿੰਘ ਅਤੇ ਕੌਰ ਲੱਗ ਗਿਆ ਨਾ ਫਿਰ ਬਹੁਤ ਜ਼ਰੂਰੀ ਹੈ ਇਹ ਤੀਜੇ ਘਰ ਦੇ ਨਾਲ ਅਟੈਚਮੈਂਟ ਹੋਣੀ ਨਹੀਂ ਤਾਂ ਸਿੱਖ ਦਾ
ਜੀਵਨ ਸਫਲਾ ਨਹੀਂ ਹੁੰਦਾ। ਔਰ ਤੀਜਾ ਘਰ ਏ ਅਤੇ ਚੌਥਾ ਇੱਥੋਂ ਸੋਝੀ ਪੈਂਦੀ ਹੈ ਜਿਸ ਘਰ ਦੀ, ਉਹ ਹੈ ਪਰਲੋਕ, ਜਿੱਥੇ ਜਾਣਾ ਹੈ। ਸਭਨਾ ਸਹੁਰਾ ਵੰਜਣ ਸਭ ਮੁਕਲਾਵਣ ਹਾਰ, ਜੇ ਜਨਮ ਹੈ ਅਤੇ ਮੌਤ ਹੈ, ਪਰਲੋਕ। ਵਾਰ ਵਾਰ ਉਹਦੀ ਗੱਲ ਕੀਤੀ ਹੈ ਜਮਰਾਜ ਦੀ, ਵਾਰ ਵਾਰ ਲੇਖੇ ਜੋਖੇ ਦੀ। ਉਹ ਪਰਲੋਕ ਦੀ ਮੁਕਤੀ ਜਿਹਨੂੰ ਸਭ ਕੋਈ ਚਾਹੁੰਦਾ ਹੈ, ਉਹ ਵੀ ਇੱਥੋਂ ਹੀ ਮਿਲਣੀ ਹੈ। ਅਤੇ ਉਸ ਘਰ ਦੀ, ਪਰਲੋਕ ਦੀ, ਉਹਦੀ ਰਸਤੇ ਦੀ ਸਾਰਾ ਗਿਆਨ ਵੀ ਇੱਥੋਂ ਹੀ ਹੁੰਦਾ ਵਾ। ਹਲਤ ਸੁੱਖ ਪਲਤ ਸੁੱਖ ਨਿੱਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਚਾਰ ਘਰ ਹੋ ਗਏ ਪ੍ਰਤੱਖ, ਪੰਜਵਾਂ ਉਹਦੀ ਉਹਦੇ ਤੋਂ ਪਰਲੋ। ਇਹ ਲੋਕ ਜੋ ਸੰਸਾਰ ਘਰ ਹੈ ਅਤੇ ਪਰਲੋਕ ਦੋਵੇਂ ਲੋਕ, ਇਹਨੂੰ ਸਵਾਰਿਆ ਕਿਵੇਂ ਜਾਂਦਾ, ਨਿਹਾਲ ਕਿਵੇਂ ਹੁੰਦਾ ਸਿੱਖ? ਉਹ ਹੈ ਹਿਰਦਾ ਰੂਪੀ ਘਰ, ਸਾਡਾ ਹਿਰਦਾ ਮਨ। ਅੰਦਰ ਇਹਦੇ ਸੂਖਸ਼ਮ ਸਰੀਰ ਆ, ਇਹ ਸਰੀਰ ਨਾਸਵੰਤ ਆ। ਇਹ ਸਰੀਰ ਦੇ ਵਿੱਚ ਜਿਹੜਾ ਇਹ ਸਰੀਰ ਵਿੱਚ ਨਹੀਂ ਆਉਂਦਾ, ਅਸਰੀਰ ਹੈ, ਉਹਦਾ ਗਿਆਨ ਕਰਾ ਦੇਣਾ ਹਿਰਦੇ ਰੂਪੀ ਘਰ ਵਿੱਚ, ਜਿੱਥੇ ਵਾਹਿਗੁਰੂ ਦਾ ਵਾਸਾ ਹੈ ਉਹ ਘਰ ਹੈ। ਉਹਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸੇ ਘਰ ਦੀ ਗੱਲ ਕੀਤੀ ਹੈ ਪਾਵਨ ਸ਼੍ਰੀ ਮੁਖਵਾਕ ਵਿੱਚ, ਸਾਡੇ ਹਿਰਦੇ ਰੂਪੀ ਘਰ ਦੀ। ਸੋਰਠ ਮਹੱਲਾ ਪੰਜਵਾ, ਜਿਤ ਪਾਰ ਬ੍ਰਹਮ ਚਿੱਤ ਆਇਆ। ਜਿਤ, ਜਿਸ ਹਿਰਦੇ ਵਿੱਚ ਜਿਸ ਮਨੁੱਖ ਨੂੰ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਜਿਹਦਾ ਅੰਤ ਕੋਈ ਨਹੀਂ, ਬ੍ਰਹਮ ਸਾਰੇ ਵਿਆਪਕ, ਜਿੰਨਾ ਨਜ਼ਾਰਾ ਵੇਖ ਰਹੇ ਇਹਦਾ ਮਾਲਕ ਹੈ, ਕੁਦਰਤ ਦਾ ਵਿਆਪਕ ਹੈ ਸਾਰੇ, ਪਰ ਅੰਤ ਕੋਈ ਨਹੀਂ, ਏਡਾ ਵੱਡਾ ਹੈ। ਚਿੱਤ ਆਇਆ, ਸੰਸਾਰ ਘਰ ਨੂੰ ਸਿਰਜਣਹਾਰਾ ਕਰਤਾ ਪੁਰਖ, ਅਕਾਲ ਪੁਰਖ, ਕਿੰਨੇ ਨਾਂ ਨੇ ਉਹਦੇ, ਉਹ ਜਿਸ ਨੂੰ ਚਿੱਤ ਆਇਆ, ਜਿਸ ਮਨੁੱਖ ਨੂੰ, ਸੋ ਘਰ ਦਈਏ ਵਸਾਇਆ। ਉਹ ਪ੍ਰਤੱਖ ਘਰ ਹੋਵੇ ਤੀਜਾ ਨੰਬਰ ਦਾ, ਜਿਵੇਂ ਮੈਂ ਬੇਨਤੀ ਕੀਤੀ ਹੈ, ਜਿੱਥੇ ਚੇਤੇ ਆ ਗਿਆ ਜਿਸ ਜੀਵਾਂ ਨੂੰ, ਜਿੱਥੇ ਗੁਰਮੁਖਤਾਈ ਹੈ, ਜਿੱਥੇ ਬਚਪਨ ਤੋਂ ਹੀ ਲੋਰੀਆਂ ਮਿਲੀਆਂ ਨੇ ਬਾਣੀ ਦੀਆਂ, ਉੱਥੇ ਤਾਂ ਸੁੱਖ ਹੀ ਸੁੱਖ ਨੇ, ਫਿਰ ਬਰਕਤਾਂ ਹੀ ਬਰਕਤਾਂ ਨੇ। ਪ੍ਰਤੱਖ ਵੀ ਅਤੇ ਸੋ ਘਰ ਦਈਏ ਵਸਾਇਆ, ਉਹ ਘਰ ਦਈਏ, ਇੱਥੇ ਦੱਦਾ ਅਤੇ ਜਈਏ ਨੂੰ ਸਿਆਰੀ ਆਈਏ। ਇਹ ਪਾਠ ਨਹੀਂ ਆਉਂਦਾ ਬਹੁਤਿਆਂ ਨੂੰ, ਚੱਕਰਾਂ 'ਚ ਪੈ ਜਾਂਦੇ ਨੇ, ਕਿਵੇਂ ਪੜ੍ਹੀਏ? ਦਈਏ, ਦੱਦਾ ਈੜੀ ਨੂੰ ਵਿਹਾਰੀ ਅਤੇ ਈੜੀ ਨੂੰ ਸਿਹਾਰੀ ਨਿਕਲਦੀ ਹੈ ਜਈਏ ਦੀ ਸਿਹਾਰੀ ਵਿੱਚੋਂ, ਇੱਕ ਈੜੀ ਨੂੰ ਵਿਹਾਰੀ ਅਤੇ ਦੂਜੀ ਨੂੰ ਨਾਲ ਹੀ ਸਿਹਾਰੀ। ਇਹ ਗਿਆਨ ਗ੍ਰੰਥ ਹੈ ਕਜਈਆਂ ਦਾ, ਉਹਦੇ ਵਿੱਚ ਸਾਰਾ ਦੱਸਿਆ ਹੋਇਆ। ਦਈਏ, ਉਹ ਵਾਹਿਗੁਰੂ ਨੇ, ਦਿਆਲੂ ਕਿਰਪਾਲੂ ਨੇ, ਇਹਦਾ ਭਾਵ ਹੈ ਦਿਆਲੂ ਕਿਰਪਾਲੂ ਵਾਹਿਗੁਰੂ ਜੀ। ਸੋ ਘਰ ਦਈਏ ਵਸਾਇਆ, ਉਹ ਘਰ ਪ੍ਰਤੱਖ ਵੀ ਅਤੇ ਉਹ ਹਿਰਦਾ ਰੂਪੀ ਘਰ ਵੀ ਗੁਰਸਿੱਖ ਦਾ, ਗੁਰਮੁਖ ਦਾ, ਵਾਹਿਗੁਰੂ ਨੇ ਵਸਾ ਦਿੱਤਾ ਵਾ, ਰਸਾ ਦਿੱਤਾ ਵਾ। ਉੱਥੋਂ ਦੂਤ ਦੁਸ਼ਮਣ, ਜੇ ਪ੍ਰਤੱਖ ਘਰ ਵਿੱਚ ਦੁਸ਼ਮਣ ਹੀ ਭਾਰੂ ਹੋਈ ਜਾਣ ਤਾਂ ਰਹਿਣਾ ਕਿੰਨਾ ਮੁਸ਼ਕਲ ਹੋ ਜਾਂਦਾ। ਕਈ ਵਾਰ ਘਰ ਬੰਦੇ ਨੂੰ ਛੱਡਣਾ ਪੈਂਦਾ ਹੈ, ਘਰ ਬਾਰ ਪਿੰਡ ਆਦਿ ਵਾਂਡੇ ਰਹਿੰਦੇ ਨੇ ਲੋਕ, ਬਹੁਤ ਦੂਰ ਦੁਰੇਡੀਆਂ ਰਿਸ਼ਤੇਦਾਰੀਆਂ, ਦੁਸ਼ਮਣ ਤੋਂ ਡਰਦੇ ਹੋਏ ਨਹੀਂ ਵੱਸਦਾ ਹੈ। ਇਹ ਹਿਰਦੇ ਰੂਪੀ ਘਰ ਵਿੱਚ ਵੀ ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਸਭ ਨੂੰ ਬੱਚਿਆਂ ਦਾ ਫਿਕਰ ਪਿਆ ਵਾ, ਬਹੁਤ ਮੱਲਾਂ ਮਾਰ ਲਈਆਂ, ਡਾਲਰ ਬਹੁਤ ਨੇ, ਘਰ ਬਾਰ ਸੋਹਣੇ ਨੇ, ਪਿੱਕੇ ਬੜੇ ਤਕੜੇ ਲਈ ਫਿਰਦੇ ਨੇ ਸਾਡੇ ਭਰਾ ਵੀਰ। ਸ਼ੁਕਰ ਆ ਗੁਰੂ ਦਾ, ਗੁਰੂ ਨੇ ਬਰਕਤਾਂ ਪਾਈਆਂ ਨੇ, ਜਿੰਨੀ ਮਿਹਨਤ ਕੀਤੀ ਗੁਰੂ ਨੂੰ ਮਨਾਇਆ। ਲੇਕਿਨ ਅਗਲੀ ਪੀੜ੍ਹੀ ਬੱਚਿਆਂ ਦਾ ਫਿਕਰ ਬਹੁਤ ਆ, ਕੋਈ ਨਹੀਂ ਸੁਣਦਾ ਮਾਂ ਪਿਓ ਦੀ, ਕਿਸੇ ਨੂੰ ਪੰਜਾਬੀ ਆਉਂਦੀ ਨਹੀਂ, ਮੂੰਹ ਮਾਰਦੇ ਹੀ ਨਹੀਂ, ਇੰਗਲਿਸ਼ ਹੀ ਇੰਗਲਿਸ਼। ਫਿਰ ਇਹ ਚਿੰਤਾ ਕਿਉਂ ਪਈ ਹੈ? ਆਹ ਗੁਰੂ ਦਾ ਗਿਆਨ ਨਹੀਂ ਸੀ, ਬਾਣੀ ਨਹੀਂ ਸੀ,
ਨਾ ਆਪ ਬੈਠੇ ਲੌਬੀ ਦੇ ਵਿੱਚ ਫਿਕਰ ਕੀਤਾ ਨਿਤਨੇਮ ਦਾ, ਨਾ ਬੱਚਿਆਂ ਨੂੰ ਕੋਲ ਬਿਠਾਇਆ ਜਦੋਂ ਸੁਰਤ ਸੰਭਾਲਦੇ ਸੀ, ਕੋਈ ਰੋਲ ਨਹੀਂ ਬਣਾਇਆ। ਮਾਤ ਭਾਸ਼ਾ ਪੰਜਾਬੀ ਜਿਹੜੀ ਸੀ, ਮਾਂ ਬੋਲੀ ਜੇ ਭੁੱਲ ਜਾਵੋਂਗੇ ਕੱਖਾਂ ਵਾਂਗੂ ਰੁੱਲ ਜਾਵੋਂਗੇ, ਸਿਆਣੇ ਆਉਂਦੇ ਨੇ। ਭਾਸ਼ਾ ਬਹੁਤ ਵੱਡਾ ਆਸਰਾ ਹੁੰਦਾ ਇਹਦਾ, ਭਾਸ਼ਾ ਦਾ। ਇਹ ਅਸੂਲ ਬਣਾ ਲਓ ਜੇ ਬੱਚਿਆਂ ਨੂੰ ਆਪਣੇ ਕੋਲ ਰੱਖਣਾ ਮਾਤਾ, ਆਪਣੇ ਜੋਗੇ ਰੱਖਣਾ ਮਾਤਾ, ਕਿ ਬੂਹੇ ਤੋਂ ਐਂਟਰ ਹੁੰਦਿਆਂ ਮੈਂ ਹਮੇਸ਼ਾ ਬੇਨਤੀ ਕਰਦਾ ਵਾਂ, ਹਮੇਸ਼ਾ ਬੱਚਿਆਂ ਦੇ ਜਨਮ ਦਿਨ ਮਨਾਓ ਰੱਜ ਰੱਜ ਕੇ, ਗੁਰੂ ਅੱਗੇ ਅਰਦਾਸਾਂ ਕਰੀਏ। ਸਾਡੇ ਬਸ ਇਹੀ ਹੈ, ਇਹੀ ਕਰ ਸਕਦੇ, ਪਰ ਅਸੂਲ ਬਣਾਉਣੇ ਪੈਣਗੇ, ਮਿਹਨਤ ਕਰਨੀ ਪਵੇਗੀ। ਬੂਹੇ ਤੋਂ ਐਂਟਰ ਹੁੰਦਿਆਂ ਛੋਟਿਆਂ ਤੋਂ ਲੈ ਕੇ ਵੱਡਿਆਂ ਤੋਂ ਲੈ ਕੇ ਅਸੂਲ ਬਣਾ ਲਓ ਵੀ ਇੱਕ ਵੀ ਸ਼ਬਦ ਹੋਰ ਭਾਸ਼ਾ ਦਾ ਨਹੀਂ ਆਉਣਾ ਚਾਹੀਦਾ ਘਰ ਵਿੱਚ ਬੋਲਣਾ ਚਾਹੀਦਾ। ਖੁੱਲ੍ਹੀ ਪੰਜਾਬੀ ਬੋਲੋ, ਉੱਚੀ ਬੋਲੋ, ਬੇਝਿਜਕ ਬੋਲੋ, ਆਪੇ ਬੱਚੇ ਗੁਰਬਾਣੀ ਦੇ ਨੇੜ ਆਉਣਗੇ। ਐਸੇ ਵੀ ਹਨ ਪਲਹੈਨ ਵਿਰਲੇ ਜਿਨ੍ਹਾਂ ਦਾ ਭੁਲੇਖਾ ਪੈ ਜਾਂਦਾ ਵੀ ਇਹ ਪੰਜਾਬ ਦੇ ਜੰਪਰ ਨੇ ਬੱਚੇ, ਸਾਨੂੰ ਭੁਲੇਖਾ ਪੈਂਦਾ ਵਾ, ਸੱਚ ਹੀ ਨਹੀਂ ਆਉਂਦਾ ਵੀ ਇੱਥੋਂ ਦੇ ਬੌਰਨ ਨੇ। ਇਹ ਮਿਹਨਤ ਆ ਉਹਨਾਂ ਬਾਪਿਆਂ ਦੀ, ਨਮਸਕਾਰ ਉਹਨਾਂ ਮਾਪਿਆਂ ਨੂੰ। ਇਹ ਸਾਡਾ ਅਸਲ ਧਨ ਨੇ, ਇਹ ਬੇਨਤੀ ਹੈ। ਪੰਜਾਬੀ ਆਵੇਗੀ ਤਾਂ ਗੁਰਮੁਖੀ ਦੀ ਸਮਝ ਪਵੇਗੀ ਅਤੇ ਸੁੱਖ ਦਾ ਪਤਾ ਲੱਗੇਗਾ, ਬਖਸ਼ਿਸ਼ਾਂ ਗੁਰੂ ਦੀਆਂ, ਗੁਰੂ ਕੀ ਨੇ। ਸੋ ਘਰ ਦਈਏ ਵਸਾਇਆ, ਉਹ ਘਰ ਦਈਏ ਦਿਆਲੂ ਵਾਹਿਗੁਰੂ ਨੇ ਵਸਾਇਆ ਹੈ, ਉੱਥੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਦੁਆਸ਼ ਈਰਖਾ ਝੂਠ ਝੂਠ ਸਭ ਦੁਸ਼ਮਣ ਨੇ, ਨਹੀਂ ਆਪਣਾ ਰੂਪ ਪਹਿਚਾਨਣ ਦਿੰਦੇ। ਇਹਨਾਂ ਨੂੰ ਕਿਹਾ ਸੀ ਮਹਾਰਾਜ ਇਹਦੇ ਵਿੱਚੋਂ ਕੱਢ ਦਿਓ, ਕਿਰਪਾ ਕਰੋ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹਨ 'ਤੇ ਆਪ ਛਡਾਵੋ, ਇਹ ਭੀਤਰ 'ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣੀ ਬਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਧੰਨ ਗੁਰੂ ਅਰਜਨ ਦੇਵ ਸਾਹਿਬ, ਇਹੀ ਅਰਦਾਸ ਇੱਥੇ ਆ ਕੇ ਕਰਨੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਇਹ ਪ੍ਰਸਾਦ ਕਰ ਦਿਓ ਕਿਰਪਾ ਕਰ। ਜਿੱਥੇ ਕਿਣਕਾ ਲੈਂਦੇ ਹਾਂ ਨਾ, ਆਹ ਵੀ ਪ੍ਰਸਾਦ ਦੇ ਦਿਓ ਮਹਾਰਾਜ ਸੱਚੇ ਪਾਤਸ਼ਾਹ, ਕਿਣਕਾ ਕਿਰਪਾ ਕਰ ਦਿਓ। ਸੋ ਘਰ ਦਈਏ ਵਸਾਇਆ, ਉਹ ਘਰ ਨੂੰ ਫਿਰ ਦਈਏ ਦਿਆਲੂ ਵਾਹਿਗੁਰੂ ਨੇ ਆਪ ਵਸਾਇਆ ਗੁਰਮੁਖਾਂ ਦੇ ਹਿਰਦੇ ਨੂੰ। ਬਰਕਤਾਂ ਹੀ ਬਰਕਤਾਂ ਨੇ, ਸੁੱਖ ਸਾਗਰ ਗੁਰ ਪਾਇਆ। ਕਦੋਂ ਜਦੋਂ ਸੁੱਖਾਂ ਦਾ ਸਮੁੰਦਰ, ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੁੰਦਾ ਕੋਈ ਤੋਲ ਮਾਪ ਹੈ ਨਹੀਂ। ਇਹ ਗੁਰੂ ਸੁੱਖਾਂ ਦਾ ਸਮੁੰਦਰ ਹੈ, ਸੁੱਖਾਂ ਦਾ ਸਮੁੰਦਰ ਵੇਖੋ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ। ਇੰਨੇ ਸੁੱਖ ਹੋਣ ਦੇ ਬਾਵਜੂਦ ਅਸੀਂ ਦੁਖੀ ਹੋਈਏ, ਸਾਡੀ ਆਪਦੀ ਹੀ ਗਲਤੀਆਂ ਨੇ, ਆਪਦਾ ਕਾਰਨ ਹੈ। ਸੁੱਖ ਸਾਗਰ ਗੁਰ ਪਾਇਆ, ਸੁੱਖਾਂ ਦਾ ਸਮੁੰਦਰ ਮਹਾਰਾਜ ਨੂੰ ਜਦੋਂ ਪਾਇਆ ਸੱਚੇ ਪਾਤਸ਼ਾਹ, ਗੁਰੂ ਦੇ ਲੜ ਲੱਗੇ, ਗੁਰੂ ਦੇ ਸਨਮੁਖ ਹੋਏ, ਸੁੱਖ ਸਾਗਰ ਸਤਿਗੁਰ ਜਗ ਅੰਤਰ ਹੋਰ ਥਾ ਸੁੱਖ ਨਾਹੀਂ, ਇਹ ਵੀ ਕਹਿ ਦਿੱਤਾ ਪਾਵਨ ਬਾਣੀ ਵਿੱਚ। ਇਹ ਜਗਤ ਦੇ ਵਿੱਚ ਜੇ ਸੁੱਖਾਂ ਦਾ ਸਮੁੰਦਰ ਆ, ਅਤੇ ਗੁਰੂ ਸਾਹਿਬ ਨੇ ਜੇ ਗੁਰੂ ਦੇ ਦਰ ਨਾਲੋਂ ਟੁੱਟ ਕੇ, ਬਾਣੀ ਨਾਲੋਂ ਟੁੱਟ ਕੇ ਸਿੱਖਾ ਜੀਵੇਂਗਾ, ਜਿੱਥੇ ਮਰਜ਼ੀ ਤੁਰਾ ਰਹੀਂ, ਹੋਰ ਤੈਨੂੰ ਸੁੱਖ ਨਹੀਂ ਕਿਤੋਂ ਮਿਲਣੇ। ਸੁੱਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ, ਤਾਂ ਮਹਾਰਾਜ ਕਹਿੰਦੇ ਫਿਰ ਸਾਰਾ ਹੀ ਸਹਿਸਾ, ਸਹਿਸਾ ਤੋਂ ਭਾਵ ਸੰਸਾ, ਚਿੰਤਾ, ਝੋਰੇ। ਇਹ ਸੰਸਾਰ ਕੀ ਹੈ, ਸੰਸਾਰ ਕਿਉਂ ਕਹਿੰਦੇ ਅਸੀਂ, ਇਹਦੇ ਬਹੁਤ ਨਾਮ ਨੇ, ਜਗਤ, ਦੁਨੀਆ। ਸੋ ਇਹ ਤਾਂ ਆਪਣੇ ਹੀ ਨੇ ਪੰਜਾਬੀ ਦੇ, ਜਹਾਨ, ਸੰਸਾਰ। ਲੇਕਿਨ ਬਾਣੀ ਵਿੱਚ ਜ਼ਿਆਦਾ ਸੰਸਾਰ ਆਇਆ ਹੈ, ਸੰਸਾਰ, ਸੰਸਿਆਂ ਦਾ ਘਰ, ਆਰ, ਸੰਸਿਆਂ ਦਾ ਘਰ, ਜਿਹ 'ਚ ਕੋਈ ਨਾ ਕੋਈ ਸੰਸਾ ਪਿਆ ਹੀ ਰਹਿੰਦਾ ਵਾ। ਜਿਵੇਂ ਜਿਵੇਂ ਸਿਆਣਾ ਹੁੰਦਾ ਵਾ, ਬੁੱਧੀਮਾਨ ਹੁੰਦਾ ਹੈ, ਸੰਸਿਆ, ਚਿੰਤਾ, ਝੋਰੇ ਘੇਰੀ ਜਾਂਦੇ ਨੇ, ਤਾਂ ਹੀ ਇਹਨੂੰ ਕਿਹਾ ਸੰਸਾਰ। ਤਾਂ ਸਹਿਸਾ ਸਗਲ ਮਿਟਾਇਆ, ਕਿੱਡਾ ਵੱਡਾ ਆਸਰਾ ਹੈ। ਜਿਹੜੇ ਗੁਰੂ ਕੋਲ ਇੰਨੇ ਸੁੱਖ ਨੇ, ਉੱਥੇ ਫਿਰ ਸੰਸਿਆਂ ਦਾ ਕੀ ਕੰਮ ਰਹਿ ਜਾ। ਸਾਰੇ ਸੰਸੇ, ਝੋਰੇ, ਚਿੰਤਾ ਮਹਾਰਾਜ ਨੇ ਮਿਟਾ ਦਿੱਤੇ, ਲਾ ਦਿੱਤੇ ਸੱਚੇ ਪਾਤਸ਼ਾਹ।
ਜਿਹਨੇ ਆਸਰਾ ਲਿਆ ਹਰ ਕੇ ਨਾਮ ਕੀ ਵਡਿਆਈ। ਗੁਰੂ ਕੋਲ ਸਭ ਤੋਂ ਵੱਡੀ ਦਵਾਈ ਚਿੰਤਾ ਦੇ ਰੋਗ ਦੀ ਹੈ ਨਾਮ ਸਿਮਰਨ। ਉਹ ਦਾਤ ਝੋਲੀ ਵਿੱਚ ਸਤਿਗੁਰੂ ਪਾਉਂਦੇ ਨੇ ਜਿਹੜਾ ਹੱਥ ਅੱਡ ਕੇ ਮੰਗਦਾ ਹੈ। ਤਾਂ ਹੀ ਕਿਹਾ ਸੀ ਮੰਗਣਾ ਤਾਂ ਇੱਕੋ ਦਾਤ ਮੰਗਣੀ, ਉਹਦੇ ਵਿੱਚ ਸਾਰੀਆਂ ਬਰਕਤਾਂ ਆ ਜਾਂਦੀਆਂ, ਸਾਰੇ ਸੁੱਖ ਆ ਜਾਂਦੇ ਨੇ ਮੰਗਣਾ ਗੁਰੂ ਦੇ ਕੋਲੋਂ। ਇਸੇ ਕਰਕੇ ਕਿਹਾ ਸੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ, ਇਹ ਨਾਮ ਦੀ ਦਾਤ ਦਿਓ ਝੋਲੀ ਵਿੱਚ। ਹਰ ਕੇ ਨਾਮ ਕੀ ਵਡਿਆਈ, ਇਹ ਵਡਿਆਈ ਵਾਹਿਗੁਰੂ ਦੇ ਨਾਮ ਦੀ ਹੈ। ਜੋ ਗੁਰੂ ਨੇ ਨਾਮ ਦਿੱਤਾ ਦ੍ਰਿੜ ਕਰਵਾਇਆ ਅਤੇ ਗੁਰੂ ਦੀ ਕਿਰਪਾ ਨਾਲ ਹੀ ਜਪਿਆ ਜਾਂਦਾ। ਜਪਦਿਆਂ ਜਪਦਿਆਂ ਫਿਰ ਜਿਵੇਂ ਸੋਝੀ ਆਉਂਦੀ ਹਿਰਦੇ ਵਿੱਚ ਵਾਸਾ ਹੋ ਜਾਂਦਾ ਨਾਮ। ਆਠ ਪਹਿਰ ਗੁਣ ਗਾਈ, ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਣ ਵਾਲੇ ਹੋ ਗਏ। ਗੁਰ ਪੂਰੇ ਤੇ ਪਾਈ, ਇਹ ਦਾਤ ਆਪਣੇ ਆਪ ਨਹੀਂ, ਆਪਣੇ ਯਤਨ ਨਾਲ ਨਹੀਂ, ਕਿਉਂਕਿ ਬਹੁਤ ਬੰਦੇ ਬਾਣੀ ਪੜ੍ਹਦੇ ਨੇ ਨਾਮ ਜਪਦੇ ਨੇ ਸੰਸਾਰ ਵਿੱਚ, ਲੇਕਿਨ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੇ ਬਾਣੇ ਵਿੱਚ ਰਹਿਤ ਵਿੱਚ ਨਹੀਂ ਆਉਂਦੇ। ਤਰਕਾਂ ਮਾਰਦੇ ਨੇ, ਹੁਜਤਾਂ ਕਰਦੇ ਨੇ, ਬਹੁਤ ਦੁਨੀਆ ਵਾ, ਪਰ ਇਹ ਵੀ ਮੋਹਰ ਲਾ ਦਿੱਤੀ ਮਹਾਰਾਜ ਨੇ ਕਿ ਮਨਮੁਖ ਭਗਤ ਕਰੈ ਵਿਣ ਸਤਿਗੁਰ। ਆਪ ਹੁਦਰਾ ਬੰਦਾ ਮਨ ਦੇ ਮਗਰ ਲੱਗਾ ਹੋਇਆ ਭਗਤੀ ਕਰਦਾ ਹੈ, ਇਹ ਨਹੀਂ ਕਰਦਾ, ਭਗਤ ਕਰਦਾ ਹੈ, ਕਈ ਤਰ੍ਹਾਂ ਦੇ ਸੇਵਾ ਸਮਾਜ ਸੇਵੀ ਕੰਮ ਬਹੁਤ ਕਰਦੇ ਨੇ ਲੋਕ, ਪਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ, ਉਹ ਭਗਤੀ ਪ੍ਰਵਾਨ ਨਹੀਂ ਹੁੰਦੀ। ਆਹ ਸੁੱਖ ਅੰਦਰ ਦਾ ਹਿਰਦੇ ਦਾ, ਇਹ ਗਿਆਨ ਦੋਵਾਂ ਲੋਕਾਂ ਦਾ ਕਲਿਆਣ ਸੁੱਖ ਨਹੀਂ ਮਿਲਦੇ। ਆਪ ਹੁਦਰੇ ਮਨੁੱਖ ਨੂੰ ਗੁਰਪੂਰੇ 'ਤੇ ਪਾਈ, ਇਹ ਦਾਤ ਪੂਰੇ ਸਤਿਗੁਰਾਂ ਤੋਂ ਪਾਈ, ਪੂਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਇਹ ਬਾਣੀ ਤੋਂ, ਤਾਂ ਹੀ ਬਾਣੀ ਸਫੁਰ ਹੋਈ ਉਸ ਹਿਰਦੇ ਵਿੱਚੋਂ ਹੀ। ਪੂਰੇ ਗੁਰੂ ਨਾਨਕ ਦੇਵ ਸਾਹਿਬ ਜੀ ਜੋਤ ਵਰਤੀ ਅੱਗੇ ਆਪ ਜੀ ਤੱਕ। ਮਹਾਰਾਜ ਕਹਿੰਦੇ ਪ੍ਰਭ ਕੀ ਇਕੱਥ ਕਹਾਣੀ, ਉਹ ਪ੍ਰਭੂ ਦੀ ਕਹਾਣੀ 'ਤੇ ਇਕੱਥ ਹੈ, ਉਹਦੇ ਗੁਣ ਇੰਨੇ ਨੇ ਕਿ ਬਿਆਨ ਨਹੀਂ ਹੋ ਸਕਦੇ, ਕਿਸੇ ਤੋਂ ਨਹੀਂ ਹੋਏ, ਅੱਜ ਤੱਕ ਨਾ ਹੋਣਗੇ। ਕਹਾਣੀ ਇਕੱਥ ਹੈ ਵਾਹਿਗੁਰੂ ਦੀ, ਨਾਨਕ ਦਾਸ ਵਖਾਣੀ, ਪਰ ਉਹ ਬੇਅੰਤ ਵਾਹਿਗੁਰੂ ਦੀ ਬਾਣੀ ਉਚਾਰਨ ਕਰਕੇ ਅਸਾਂ ਨੇ ਕਥਨ ਕੀਤਾ ਹੈ। ਉਹਦੀ ਕੁਝ ਦਾਤ ਦਾ ਕਥਨ ਕੀਤਾ ਹੈ। ਗੁਰਪੂਰੇ 'ਤੇ ਜਾਣੀ, ਇਹ ਵੀ ਪੂਰਿਆਂ ਗੁਰਾਂ ਤੋਂ ਜਾਣੀ ਹੈ, ਸੋਝੀ ਪੂਰੇ ਗੁਰਾਂ ਨੇ ਦਿੱਤੀ ਹੈ, ਪੂਰੇ ਗੁਰੂ ਦੀ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ, ਉਹ ਆਈ ਗੁਰੂ ਅੰਗਦ ਦੇਵ ਸਾਹਿਬ ਵਿੱਚ, ਗੁਰੂ ਅਮਰਦਾਸ ਵਿੱਚ, ਗੁਰੂ ਰਾਮਦਾਸ ਪਿਤਾ ਗੁਰੂ ਜੀ ਦੇ ਵਿੱਚ, ਉਹਨਾਂ ਬਖਸ਼ਿਸ਼ ਕੀਤੀ ਸਾਡੇ 'ਤੇ। ਇਹ ਪੂਰੇ ਗੁਰਾਂ ਤੋਂ ਜਾਣੀ ਹੈ, ਇਹ ਬਾਣੀ ਜਿਹੜੀ ਉਚਾਰੀ ਅੰਦਰ ਦੀ ਸੋਝੀ, ਬ੍ਰਹਮ ਦਾ ਗਿਆਨ, ਇਹ ਬਾਣੀ ਕਵ ਅਤੇ ਸੰਗੀਤ ਵਿੱਚ ਮਿਲੀ ਹੋਈ ਸੋਹਣੀ ਬਾਣੀ ਸਿਫਤ ਸਲਾਹ ਦੀ। ਭਾਈ ਸਿੱਖੋ, ਇਹ ਅਸੀਂ ਆਪਣੇ ਆਪ ਨਹੀਂ ਉਚਾਰ ਰਹੇ, ਮਤਾ ਸਮਝਿਓ ਅਸੀਂ ਕੋਈ ਆਪਣੀ ਮਿਹਨਤ ਨਾਲ ਕਿਤੇ ਰਮਨੀਕ ਜਗ੍ਹਾ 'ਤੇ ਨਦੀ ਦੇ ਕਿਨਾਰੇ ਬੈਠ ਕੇ ਜਿਵੇਂ ਕਵੀ ਲੋਕ ਕਵਿਤਾਵਾਂ ਰਚਦੇ ਨੇ, ਉਵੇਂ ਨਹੀਂ ਰਚਾਏ। ਇਹ ਤਾਂ ਬਖਸ਼ਿਸ਼ ਹੈ ਗੁਰਪੂਰੇ 'ਤੇ ਜਾਣੀ, ਪੂਰੇ ਗੁਰਾਂ ਦੀ ਬਖਸ਼ਿਸ਼। ਇਹ ਜੋਤ ਗੁਰੂ ਨਾਨਕ ਦੀ ਜਿਹੜੀ ਅੰਦਰ ਵਰਤ ਰਹੀ ਹੈ, ਬਾਣੀ ਉੱਤਰ ਰਹੀ ਹੈ, ਸਾਰਾ ਬਲ ਉਹਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਨੇ। ਜਿਹੜਾ ਗੁਰੂ ਨਾਲ ਅਟੈਚਮੈਂਟ ਆ, ਉਹਦੇ ਘਰ ਵੀ ਮਹਾਰਾਜ ਪ੍ਰਤੱਖ ਵੀ ਅਤੇ ਹਿਰਦੇ ਰੂਪੀ ਘਰ ਵੀ ਵਸਾ ਦਿੰਦੇ ਨੇ। ਲੇਕਿਨ ਆਪਾਂ ਨੂੰ ਨਿਯਮ ਨੇਮ ਬਣਾਉਣੇ ਪੈਣਗੇ ਕਿ ਘਰ ਵਿੱਚ ਨਿਤਨੇਮ ਹੁੰਦਿਆਂ ਹੀ ਸਵੇਰੇ ਸ਼ਾਮ ਬੈਠੋ, ਆਪ ਸਾਹਮਣੇ ਬੈਠੋ, ਲਾਬੀ ਦੇ ਵਿੱਚ ਬੈਠੋ, ਆਪ ਬਾਣੀ ਪੜ੍ਹੋ, ਬੱਚਿਆਂ ਨੂੰ ਕੋਲ ਬਿਠਾਵੋ ਸੁਰਤ ਸੰਭਾਲਦਿਆਂ, ਤਾਂ ਕਿ ਅਸਰ ਪਵੇ। ਔਰ ਸਭ ਤੋਂ ਪਹਿਲੀ ਬੇਨਤੀ ਜਿਹੜੀ ਕੀਤੀ ਕਿ ਪੰਜਾਬੀ ਜਿਹੜੀ ਹੈ ਬੂਹੇ ਤੋਂ ਐਂਟਰ ਹੁੰਦਿਆਂ ਨਿਯਮ ਬਣਾ ਲਓ, ਪੱਕਾ ਰੂਲ ਬਣਾ ਲਵੋ ਵੀ ਇੱਕ ਵੀ ਸ਼ਬਦ ਅੰਗਰੇਜ਼ੀ ਦਾ ਨਹੀਂ ਬੋਲਣਾ ਅੰਦਰ। ਪੰਜਾਬੀ ਬੋਲਣੀ ਖੁੱਲ੍ਹੀ ਬੋਲਣੀ ਹੈ, ਕੋਈ ਉੱਚੀ ਬੋਲੇ ਕੋਈ ਨੀਵੀਂ ਬੋਲੇ ਨਾ ਡੱਕੋ। ਸਤਿਗੁਰੂ ਦੀ ਕਿਰਪਾ ਹੋਵੇਗੀ ਫਿਰ ਬੱਚਿਆਂ ਨੂੰ ਗੁਰੂ ਘਰ ਵਿਖੇ ਸਕੂਲ ਚੱਲ ਰਹੇ ਨੇ। ਦੂਜੀ ਬੇਨਤੀ ਇਹ ਹੈ ਉੱਥੇ ਲਿਆਓ, ਗੁਰਮਤਿ ਦੀਆਂ ਕਲਾਸਾਂ ਲਾਵੋ। ਮੈਂ ਵੀ ਸੰਥਿਆ ਕਰਾਉਂਦਾ ਜਿੰਨਾ ਯੋਗਾ ਵਾਂ, ਸੰਥਿਆ ਕਰਵਾਵੋ ਗੁਰਬਾਣੀ ਦੀ ਤਾਂ ਕਿ ਸੋਝੀ ਪਵੇ। ਆਹ ਵੀ ਤਾਂ ਬੱਚੇ ਹੀ ਨੇ, ਆਹ ਬੱਚੇ ਜਿਹੜੇ ਮੱਥਾ ਟੇਕ ਰਹੇ ਨੇ, ਸੁਣਿਓ ਕਦੇ ਬਾਣੀ ਇਹਨਾਂ ਦੀ, ਕਿਉਂ ਨਾ ਮਾਂ ਪਿਓ ਦਾ ਸਤਿਕਾਰ ਕਰਨਗੇ, ਕਿੰਨਾ ਇਹਨਾਂ ਦੇ ਅੰਦਰ ਭੈ ਸਨਮਾਨ ਹੈ ਆਪਣੇ ਮਾਤਾ ਪਿਤਾ ਦਾ, ਮੈਨੂੰ ਪਤਾ ਵਾ, ਕਿਉਂਕਿ ਮੈਂ ਲੜੀ ਵਾਰ ਜਿਹੜੇ ਜੁੜਵੇਂ ਅੱਖਰ ਨੇ ਉਹਨਾਂ ਸਾਰਿਆਂ ਦੀ ਇਹ ਭਚੰਗੀ ਸੰਥਿਆ ਕਰ।

ਭਾਈ ਸਾਹਿਬ ਬਹੁਤ ਸੋਹਣਾ ਬੋਲੇ ਨੇ ਡੇਢ ਘੰਟਾ ਵੱਟ ਕੱਢਤੇ ਉਹਨਾਂ ਨੇ ਖੁੱਲ੍ਹੀ ਪੰਜਾਬੀ ਭਾਸ਼ਾ ਠੇਠ ਸ਼ਬਦ ਇੰਗਲਿਸ਼ ਵੀ ਜਿੱਥੇ ਬੋਲੀ ਉਹਨਾਂ ਨੇ। ਅਸੀਂ ਬੋਲਦੇ ਹਾਂ ਸਾਨੂੰ ਔਖਾ ਹੋ ਜਾਂਦਾ ਵਾ, ਫਰਕ ਇਹ ਹੈ ਬੋਲਣ ਨੂੰ ਤਾਂ ਅਸੀਂ ਬਹੁਤ ਕੁਝ ਬੋਲ ਲਈਏ, ਨਾ ਇੰਨਾ ਟਾਈਮ ਹੁੰਦਾ ਵਾ, ਬਹਿਣਾ ਸਾਨੂੰ ਨਹੀਂ ਆਇਆ। ਕਿਉਂ ਨਹੀਂ ਬੈਠਾ ਜਾਂਦਾ ਇੱਥੇ? ਕਿਉਂਕਿ ਖਾਣਾ ਡਾਇਨਿੰਗ ਟੇਬਲਾਂ 'ਤੇ ਹੋ ਗਿਆ ਵਾ। ਜਿਹੜਾ ਥੱਲੇ ਬੈਠ ਕੇ ਜਾਂ ਮੰਜਿਆਂ 'ਤੇ ਬੈਠ ਕੇ ਚੌਂਕੜਾ ਮਾਰ ਕੇ ਬਜ਼ੁਰਗ ਛੱਕਦੇ ਸੀ ਬਚਪਨ ਤੋਂ, ਚੌਂਕੜਾ ਬਚਪਨ ਤੋਂ ਸੀ ਸਾਡੇ ਕੋਲ, ਚੌਂਕੜਾ ਮਾਰ ਕੇ ਤਾਂ ਬਹਿਣਾ ਹੀ ਨਹੀਂ, ਜਾਂ ਸੋਫੇ 'ਤੇ ਬਹਿਣਾ ਹੈ ਖਾਣਾ ਹੈ, ਅਤੇ ਫਿਰ ਇੱਥੇ ਚੌਂਕੜੀ ਕਿਵੇਂ ਵੱਜੇਗੀ? ਲੱਤਾਂ ਥੱਕਣਗੀਆਂ ਹੀ ਆ ਨਾ, ਫਿਰ ਇੱਥੇ ਕੁਰਸੀਆਂ ਹੀ ਭਾਲਣੀਆਂ ਨਾ ਅਸੀਂ। ਗੁਰੂ ਦੇ ਕੋਲ ਪਹਿਲਾਂ ਬਹਿਣਾ ਹੀ ਨਹੀਂ ਹੈ, ਚੌਂਕੜਾ ਹੀ ਨਹੀਂ ਵੱਜਦਾ। ਹੋਰ ਤਾਂ ਦੱਸੋ ਪਹਿਲੀ ਕਲਾਸ ਦੀ ਜਿਹੜੀ ਗੱਲ ਹੈ। ਗੁਰੂ ਪਿਆਰਿਓ, ਇਸ ਕਰਕੇ ਬਹਿਣਾ ਵੀ ਪਵੇਗਾ। ਜੇ ਆਪਾਂ ਸੁੱਖ ਚਾਹੁੰਦੇ ਹਾਂ, ਬਖਸ਼ਿਸ਼ ਚਾਹੁੰਦੇ ਹਾਂ, ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਬੱਚਿਆਂ ਨੂੰ ਬਾਣੀਆਂ ਲਾਈਏ, ਆਪ ਬਾਣੀ ਪੜ੍ਹੀਏ, ਪਹਿਲਾਂ ਆਪ ਗੁਰੂ ਦੇ ਨਾਲ ਅਟੈਚਮੈਂਟ ਹੋਈਏ, ਮਨ ਬਾਣੀ ਸਰੀਰ ਕਰਕੇ ਤਿੰਨ ਤਰ੍ਹਾਂ ਨਾਲ ਹੋਈਦਾ, ਮਨ ਵੀ, ਬੋਲ ਵੀ ਅਤੇ ਸਰੀਰ ਵੀ। ਜਦੋਂ ਗੁਰੂ ਨਾਲ ਅਟੈਚਮੈਂਟ ਹੋਵੇਗੀ ਫਿਰ ਦੋ ਲੋਕਾਂ ਦੇ ਸੁੱਖ ਹੀ ਸੁੱਖ, ਸੁੱਖਾਂ ਦਾ ਸਮੁੰਦਰ ਆ, ਫਿਰ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵਾ, ਇਦੋਂ ਵੱਡਾ ਦਰ ਕੋਈ ਨਹੀਂ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਜ, ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਸਾਰੇ ਬੱਚਿਆਂ 'ਤੇ, ਮਹਾਰਾਜ ਬਖਸ਼ਿਸ਼ ਕਰਨ। ਜੋ ਇੱਛਾ ਰੱਖ ਕੇ ਜੋ ਅਰਦਾਸਾਂ ਭੈਣ ਜੀ ਹੁਣਾਂ ਕਰਾਈਆਂ ਨੇ, ਉਹਨਾਂ ਦੀ ਥਾਂ ਭਾਵਨਾ ਹੈ, ਉਹਨਾਂ ਆਪ ਵੀ ਸੰਥਿਆ ਕੀਤੀ ਮੇਰੇ ਕੋਲ, ਜਿੰਨੇ ਜੋਗੇ ਸੀ ਨਿਤਨੇਮ ਦੀ ਹੋਰ ਬਾਣੀਆਂ, ਸਭ ਤੋਂ ਪਹਿਲਾਂ ਸੰਥਿਆ ਇਹਨਾਂ ਨੇ ਕੀਤੀ, ਭੈਣ ਜੀ ਸ਼ਿੰਦਰ ਕੌਰ ਜੀ ਹੁਣਾਂ ਨੇ। ਸਤਿਗੁਰੂ ਇਹ ਦਾਤ ਬੱਚਿਆਂ ਨੂੰ ਵੀ ਦੇ ਦੇਣ, ਦੋਹਤਿਆਂ ਨੂੰ ਵੀ, ਪੋਤਿਆਂ ਨੂੰ ਵੀ ਦੇਣ, ਇਹ ਚਾਅ ਪੈਦਾ ਕਰਨੀ ਹੋਈ ਅਰਦਾਸ ਬੇਨਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ ਕਰਨੀ ਅਰਦਾਸ ਅਤੇ ਮੁੱਖ ਵਾਕ, ਫਿਰ ਆਪ ਜੀ ਸੋ ਵਿਦਿਆ ਹੋਇਓ, ਇਹ ਬੇਨਤੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਆਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ।

ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਮੂਹ ਹੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਵੱਲੋਂ ਪ੍ਰਬੰਧਕ ਜਨਾਂ ਵੱਲੋਂ ਸੇਵਕ ਪਰਿਵਾਰ ਭੈਣ ਜੀ ਸ਼ਿੰਦਰ ਕੌਰ ਜੀ ਉਹਨਾਂ ਦੇ ਬੇਟੇ ਬੇਟੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਤਿੰਨੋਂ ਦਿਨ ਬੇਅੰਤ ਸੇਵਾਵਾਂ ਕੀਤੀਆਂ ਹਨ। ਮਹਾਰਾਜ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨ। ਸੋ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਜਿਨ੍ਹਾਂ ਨੇ ਸੋ ਹੁਣ ਤੱਕ ਅਖੀਰ ਤੱਕ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕੀਤੇ ਹਨ। ਸੇਵਕ ਪਰਿਵਾਰ ਵੱਲੋਂ ਗੁਰੂ ਕਾ ਰੁੱਖਾ ਮਿੱਸਾ ਲੰਗਰ ਤਿਆਰ ਹੈ। ਆਪ ਸੰਗਤਾਂ ਨੇ ਲੰਗਰ ਹਾਲ ਵਿੱਚ ਪਹੁੰਚ ਕੇ ਹੁਣ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨਹਿਰ ਚਲ ਚਾਰ ਛੱਤ
1: ਬੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਲਿਖ ਮਜਾ ਪਟਰਬਾ ਜੀ ਆਂਦਰ ਜੀ ਸਭ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਪੜਾ।

ਪੌੜੀ ਵੱਡੀ ਹੂੰ ਵੱਡਾ ਪਾ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀ ਅੰਦਰ ਜੀ ਉਹ ਸਭ ਕੁਝ ਜਾਣਦਾ ਸਭ ਕਿਸ ਤੇਰਾ ਵਸ ਤੇਰਾ ਘਰ ਕਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮਹੱਤਾ ਤੇਜ ਆਪਣੇ ਆਪ ਜਰ

ਜੀ ਕੀ ਫਤਿਹ। ਵਾਹਿਗੁਰੂ।